ਦਾ ਨਾ ਭੁੱਖ ਵਿਖਰਾਓ ਨਾ ਇਤਰਿਆ ਥਰਾਪੀ ਹੈ। ਲੋਕ ਸੋਗ ਦੁੱਖ ਵੰਜਾ ਜਿਹਨੂੰ ਨਾਵ ਮਨ ਵਸਿਆ ਹੈ ਅਤੇ ਸਹਿ ਪ੍ਰਾਪਤ ਲਾਲ ਜੋ ਗੁਰਸ਼ਬਦੀ ਰਸੈ ਖੰਡ ਬ੍ਰਹਿਮੰਡ ਬਿਆ ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ। ਸਲੋਕ ਮਹੱਲਾ ਪੰਜਵਾਂ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਕੁਸੁੰਬੈ ਭੁੱਲਦੀ ਭੁੱਲੀ ਤੋਂ ਸੱਜਣ ਕੀ ਮੈਂ ਕੀਮਨਾ ਪਾਉਂਦੀ ਹੁਣ ਤੁਦਮੀ ਅੰਡ ਲੈਂਦੀ। ਮਹੱਲਾ ਪੰਜਵਾਂ। ਸੱਸ ਵਜਾਣ ਨਾਨਕ ਜੀਓ ਸੌਂਦਾ ਵਾਹੀ ਜੇਠੋ ਉਹ ਭੋਲੋ ਹੈ ਹੱਬੇ ਪਸ ਬਣਿੰਦੇ ਵਤਨ ਜਾ ਮੈਂ ਸੱਜਣ ਤੂੰ ਹੈ ਪੌੜੀ ਜਾਂ ਤੂੰ ਬੂਠਾ ਚਿੱਤ ਤਿਸ ਦਰਦ ਨਿਵਾਰਨੋ ਜਾਂ ਤੂੰ ਬੂਠਾ ਚਿੱਤ ਤਿਸ ਕਦੇ ਨਾ ਹਾਰਨੋ। ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰਤਾਰ ਨੂੰ ਜਿਸਨੂੰ ਲਾਏ ਸੱਚ ਤਿਸ ਸੱਚ ਸੰਭਾਲਨੋ ਜਿਸ ਆਇਆ ਹੱਥ ਨਦਾਨ ਸੁਰਿਆ ਪਾਲਨੋ ਜਿਸਨੂੰ ਇੱਕੋ ਰੰਗ ਭਗਤ ਸੋ ਜਾਣੋ ਉਹ ਸਭਨਾ ਕੀ ਰਹਿਣ ਬਿਰਹੀ ਚਾਰਨੋ ਸਭ ਤੇਰੇ ਚੋਜ ਵੜਾਉਣ ਸਭ ਤੇਰਾ ਕਾਰਨੋ। ਸਲੋਕ ਮਹੱਲਾ ਪੰਜਵਾਂ।

ਸੋ ਪੱਲੇ ਟੈਂਡੇ ਲਾਗੀ। ਮਹੱਲਾ ਪੰਜਵਾਂ। ਫਿਰਦੇ ਫਿਰਦੀ ਨਾਨਕ ਜੀਓ ਉਹ ਫਾਵੀ ਥੀ ਬਹੁਤ ਸਾਵਰ ਪੰਦਾ, ਤਾਂ ਉਹ ਸੁੱਖ ਸੁਖਾਲੀ ਸੁੱਤੀ ਜਾਂ ਗੁਰ ਮਿਲ ਸੱਜਣ ਮਹਿਲ ਦਾ ਪੌੜੀ, ਸਭੇ ਦੁੱਖ ਸੰਸਾਰ ਜਾਂ ਤੋ ਦੋਹੋਂ ਭੁੱਲੀਐ, ਜੇ ਕੀਚੇ ਲੱਖ ਉਪਾ ਤਾਂ ਕਹੀ ਨਾ ਖੋਲੀਐ। ਜਿਸਨੂੰ ਵਿਸਰਿਆ ਨਾ ਹੋ ਸੋ ਦਰਦਨ ਕਾਢੀਐ, ਜਿਸਨੂੰ ਵਿਸਰਿਆ ਨਾ ਹੋ ਸੋ ਜੋਨੀ ਹਾਂਡੀਐ, ਜੇ ਖਸਣਾ ਆਵੇ ਚਿੱਤ ਤਿਸ ਜਮ ਡੰਡ ਦੇ, ਜੇ ਖਸਮ ਨਾ ਆਵੀ ਚਿੱਤ ਰੋਗੀ ਸੇ ਗਣੇ, ਜਿਸ ਖਸਮ ਨਾ ਆਵੀ ਚਿੱਤ ਸੋ ਕਰੋ ਹੰਕਾਰੀਆ, ਸੋਈ ਸਹੇਲਾ ਜੱਗ ਜਿਨ ਨਾਉ ਵਿਸਾਰੀਆ। ਸਲੋਕ ਮਹੱਲਾ ਪੰਜਵਾਂ। ਤੈਨ ਦੀ ਬੰਧਸ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲਕੰਥ ਵਿਛਾਣਾ। ਮਹੱਲਾ ਪੰਜਵਾਂ। ਪਾਪ ਸੁਹਾਵੇ ਜਾਂ ਤੋਥਰ ਜੁਲਦੇ, ਸੀ ਸੁਹਾਵਾ ਚਰਣੀ ਮੁੱਖ ਸੁਹਾਵਾ ਜਾਂ ਤਉ ਦਸ ਗਾਵੈ, ਜਿਉ ਪਿਆ ਤੋ ਸਰਣੀ ਪੌੜੀ। ਮਿਲ ਨਾਰੀ ਸਤਸੰਗ ਮੰਗਲ ਗਾਵੀਆ, ਘਰ ਕਾ ਹੋਆ ਬੰਦਾਨ ਬੌੜਨਾ ਤਾਵੀਆ, ਬਿੰਟੀ ਦੁਰਮਤ ਦੁਰਤ ਸੋਈ ਕੁੜਾਵੀਆ, ਸੀਲਬੰਦ ਪ੍ਰਧਾਨ ਹਿਰਦੈ ਸੰਚਾਵੀਆ, ਅੰਤਰ ਬਾਹਰ ਇੱਕ ਇੱਕ ਰਿਤਾਵੀਆ, ਮਨ ਦਰਸ਼ਨ ਕੀ ਪਿਆਸ ਚਰਨ ਦਾ ਸਾਵੀਆ, ਸੋਭਾ ਬਣੀ ਸ਼ਿੰਗਾਰ ਖਸਮ ਜਾਂ ਰਾਵੀਆ, ਮਿਲਿਆ ਏ ਸੰਜੋਗ ਜਾਂ ਪਾਵੀਆ। ਸਲੋਕ ਮਹੱਲਾ ਪੰਜਵਾਂ। ਹਾਵ ਗੁਣ ਤੈਂਡੇ ਨਾਨਕ ਜੀਓ, ਮੈਂ ਕੋਥੀਏ ਮੈਂ ਨਿਰਗੁਣ ਤੇ ਕਿਆ ਹੋਵੈ, ਤੋਂ ਜੇਵੜ ਦਾ ਤਾਰ ਨਾ ਕੋਈ ਜਾਚਕ ਸਦਾ ਜੰਚੋਵੈ। ਮਹੱਲਾ ਪੰਜਵਾਂ। ਦੇ ਛਿਜਦੜੀ ਹੁਣ ਮੰਜੂੰਡਾ, ਗੋ ਸੱਜਣ ਜੀਓ ਤਰਾਇਆ, ਅੱਬੇ ਸੁਖ ਸੁਹਿਰੜਾ ਸੁੱਤਾ ਜਿੱਤਾ ਜਗ ਸਬਾਇਆ ਪੌੜੀ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ ਨੇਚਲ ਚੌਰ ਛੱਤ, ਜੋ ਪਾਵੈ ਪਰ ਬ੍ਰਹਮ ਸੋਈ ਸੱਚ ਨਿਆਓ, ਜੈ ਪਾਵੈ ਪਰ ਬ੍ਰਹਮ ਨਿਥਾਵੇ ਮਿਲਿਆ ਥਾਓ, ਜੋ ਕਿਨੀ ਕਰਤਾਰ ਸਾਈ ਭਲੀ ਗੱਲ, ਜਿਨੀ ਪਛਾਤਾ ਖਸਮ ਸੇ ਦਰਗਹ ਮਲ, ਸਹੀ ਤੇਰਾ ਫਰਮਾਣ ਕਿਨਾ ਨਾ ਫੇਰੀਐ, ਕਰਨ ਕਾਰਨ ਕਾਰਨ ਕਰਨ ਕਰੀਮ ਕੁਦਰਤ ਤੇਰੀ ਹੈ। ਸਲੋਕ ਮਹੱਲਾ ਪੰਜਵਾਂ। ਸੋਏ ਸੁਣਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਪਾਂਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਮਹੱਲਾ ਪੰਜਵਾਂ। ਹੱਟ ਮਜਾਣੂ ਮੈਂ ਮਾਣਕ ਲੱਦਾ, ਮੂਲ ਨਾ ਕਿੱਦਾ ਮੈਂ ਕੋ ਸਤਿਗੁਰ ਦਿੱਤਾ, ਟੂੰਡ ਵਜਾਈ ਥੀ ਆਥ ਦਿੱਤਾ ਜਨ ਪਦਾਰਥ ਨਾਨ ਜਿੱਥਾ ਪੌੜੀ, ਜਿਸ ਕਹਿ ਮਸਤਕ ਕਰਮ ਕੋਈ ਸੋ ਸੇਵਾ ਲਾਗਾ, ਜਿਸ ਗੁਰਮਿਲ ਕੌਰ ਗਾਸਿਆ ਸੋ ਆਣਦਨ ਜਾਗਾ, ਲੱਗਾ ਰੰਗ ਚਰਨਾਰ ਬਿੰਦ ਸਭ ਫਨ ਪੋ ਪਾਗਾ, ਆਤਮ ਜਿੱਤਾ ਗੁਰਮਤੀ ਆ ਗੰਜਦ ਪਾਗਾ, ਜਿਸੇ ਤੇ ਆਇਆ ਪਾਰ ਬੰਮ ਸੋ ਕਲ ਮੈਂ ਥਾਗਾ, ਸਾਧੂ ਸੰਗਤ ਨਿਰਮਲਾ ਅੱਠ ਸੱਠ ਮਜਨਾਗਾ, ਜਿਸ ਦਾ ਮਿਲਿਆ ਆਪਣਾ ਸੋ ਪੁਰਖ ਸੋ ਪਾਗਾ, ਨਾਨਕ ਤਸ ਬਲਿਹਾਰਨ ਹੈ ਜਿਸੇ ਵਿੜ ਪਾਗਾ। ਸਲੋਕ ਮਹੱਲਾ ਪੰਜਵਾਂ। ਜਾ ਪੈਂਦਰ ਤਾਂ ਧਨ ਬਾਹਰ, ਜਾ ਪਿਰ ਬਾਹਰ ਤਾਂ ਧਨ ਬਾਹਰ, ਬਿਨ ਨਾਵੈ ਬੋ ਫੇਰ ਫਰਾਹਰ, ਸਤਿਗੁਰ ਸੰਗ ਦਿਖਾਇਆ ਜਾਹਰ, ਜਾ ਨਾਨਕ ਸੱਚੇ ਸੱਸ ਮਾਹਰ। ਮਹੱਲਾ ਪੰਜਵਾਂ। ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਮੈਂ ਜਾ ਗੁਜ਼ਰੈ, ਬਿਰਲਾ ਬੂਜੈ ਕੋਏ ਪੌੜੀ। ਵੱਡੀਓ ਵੱਡਾ ਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ, ਜੀਆਂ ਅੰਦਰ ਜੀਓ ਸਭ ਕੀ ਜਾਣਲਾ, ਸਭ ਕੁਛ ਤੇਰਾ ਵਸ ਤੇਰਾ ਘਰ ਭਲਾ, ਤੇਰਾ ਘਰ ਆਨੰਦ ਵਧਾਈ ਤੁਧ ਤੁਧ ਘਰ, ਮਾਣ ਮੱਤਾ ਤੇਜ ਆਪਣਾ ਆਪ ਯਾਰ, ਸਰਬ ਕਲਾ ਭਰਪੂਰ ਦਿਸੈ ਜਤ ਕਥਾ, ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ। ਸਲੋਕ ਮਹੱਲਾ ਪੰਜਵਾਂ। ਛਤੜੇ ਬਾਜ਼ਾਰ ਸੋਹਣ ਵਿੱਚ ਵਪਾਰੀ ਹੈ, ਵੱਖਰ ਇਕਾ ਪਾਰ ਸੋਤਣੀ
महला कबीरा हमरा को नहीं आए जिन्हो रचंदे चाया तसी माय सुम सफले वृक्ष सुहावड़ा हर सफला अमृता मन लोचै उन मिलन को क्यों मंजा किता वरना चेड़ा बारा ओ अगमा जिता ओ प्यारा जी का जो खोला पिता सेवा करी तू साड़िया मैं दस्यो मिथा कुर्बानी मंजा बार न बले बल किता दसन संद प्यारिया सुनो ला चिता जिस लिखिया नानक दास तिस नाओ अमृत सतगुर दिता श्लोक महला पंजवां कबीर धरती साध की तस्कर बैसा गाय धरती भार ना व्यापे उनको लाहू लाए महला पंजवा कबीर चावल कारने तुक मोह लीलाए संग को संगी बैसते ता पूछे धर्म राय महला पंजवा आपे ही वड परवार आप कातिया अपनी कीमत आपे ही जातिया सब जे आपे आप बरनिया अपना कीता आप बरनिया तनसो तेरा थान जिथे तू मुठा तनसो तेरे भगत जिन्नी सच तू डिठा जिसनू तेरी दया सलाए सोए तुद जिस गुर पेटे नानका निर्मल सोई सुद श्लोक महला पंजवा फरीदा भूमर गावले मन मसला बाग जो नर पीर नवाजया तिना आंचना लाग महला पंजवा फरीदा हम सुवावड़े संग समंदड़ी दे वेले केई पायन इना प्यारे नेहे पौड़ी जप तप संजम दया धर्म जिस देश पाए जिस बजा यगन आप सो नाम थे आए अंतर जामिया गम पुरख एक दिष्ट दिखाए सा संत का आसरा कब स्यों रंग लाए औगुण कट मुख उजला हा नाम तरा आए जन्म मरन पो काटियन फिर जोड़ना पाए अंध कोप थे काटियन अड़िया फराए नानक बख्शम लायन रखेगा लाए श्लोक महला पंजवां मोहब्बत इस गुदाई दी तत्ता रंग चलूल नानक विरले पाई है तिस जन की ना मूल महला पंजवां अंदर विद्या सच नाए बाहर भी सच डी ठोम नानक रव्या आहबथाए वण तृण ते पौन रोम पौड़ी आपे की तो रचन आपे ही रथया आपे होयो एक आपे बो पथिया आपे सवना मंज आपे बाहरा आपे जाना जूर आपे ही जारा आपे होवे अगुप्त आपे प्रगटी है कीमत किसा ना पाए तेरी छटी है गहर गंभीर अथाहो अपार अगणंतू नानक वरता एक इको एक तू शुद्ध राम कली की वार राय बलवंड तथा तथा डूमया की इको अंकार सतगुर प्रसाद नाव करता कादर करे क्यों बोल होवे जो खीम दे गुणा सत भैन भराव है पर अंगद दान परीम नानक रा चलाया सच कोट स्थान ही नीम लैने धरण छत सिर कर सिरती अमृत पीम मत गुर आत्म देव दी खड़ग जोर प्राकोय जीव गुर चेले रैरास की नानक संभाल थीम सटिका दे तो जीव लहने दी फैराई है नानक दोई खट्टी है जोत उहा जुगत साए सह काया फिर पलटी है किला तो सांझ नंजनी मल तख्त बैठा गुर हटी है अरया जा गुर परमाया सिर जो अलूनी चट्टी है लंगर चले गुर शब्द हर तोटना आवे खट्टी है खर्चे जितक समी आप कहती खैर दबट्टी है हो वै सिफत कसम दी नूर अरसों कुरसों चट्टी है तू डिठे सच्चे पातशाह मल जन्म जन्म दी खट्टी है साजे गुर फरमाया क्यों इदो बोलो हटी है पुत्री कौल ना पालियो कर पीरो कन मुरटी है दिल खोटा आकी फिर बन भारो चान छट्टी है नयाकी सोई करे इन कीता तिना थटी है कौन हारे किनो वटी है न
ਜਿਨ ਕੀਤਾ ਸੋ ਮੰਨਣਾ। ਸੋ ਸਾਲ ਜਵਾਹੇ ਸਾਲੀ, ਧਰਮ ਰਾਹਿਆ ਦੇਵਤਾ, ਲੈ ਗੱਲਾਂ ਕਰੇ ਦਲਾਲੀ। ਸਤਿਗੁਰ ਆਖੇ ਸੱਚਾ ਕਰੇ ਸਾ ਬਾਤ ਹੋਇਆ ਦਰਹਾਲੀ। ਗੁਰ ਅੰਗਦ ਦੀ ਦੋਹੀ ਫਰੀ, ਸੱਚ ਕਰਤਾ ਬੰਦ ਬਹਾਲੀ। ਨਾਨਕ ਆਇਆ ਪਟਲ ਕਰ, ਮਲ ਤਖਤ ਬੈਠਾ ਸਹਿ ਡਾਲੀ। ਦਰ ਸੇ ਉਮਦ ਖੜੀ, ਮਸਕਲਾ ਹੋਏ ਜੰਗਾਲੀ। ਦਰ ਦਵੇਸ਼ ਸਮਦਾ ਨਾ ਸੱਚਾ ਬਾਣੀ ਲਾਲੀ। ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਸ਼ੌ ਬਰਤ ਪਾਲੀ। ਲੰਗਰ ਦੌਲਤ ਵੰਡੀ ਹੈ, ਦਸ ਅੰਮ੍ਰਿਤ ਖੀਰ ਕਿਆਲੀ। ਗੁਰਸਿੱਖਾਂ ਕੇ ਮੁਖ ਉਜਲੇ, ਮਨ ਮੁਖਤੀਏ ਪਰਾਲੀ। ਪੈਗ ਪੂਲਕ ਸਮ ਨਾਲ ਜਾਂ ਕਾਰ ਮਲਦੀ ਕਾਲੀ। ਮਾਤਾ ਖੀਵੀ ਸੋ ਸੋਏ, ਜਿਨ ਗੋਇਓ ਅਠਾਲੀ। ਹੋਰਿਓ ਗੰਗ ਵਹਾਈ ਹੈ, ਦੁਨੀਆ ਆਈ ਆਖੈ ਕੇ ਆਉਣ। ਨਾਨਕ ਈਸਰ ਜੰਗਨਾਥ, ਉਚੋਂਦੀ ਵੈਰ ਵਿਰਕੇ ਆਉਣ। ਮਧਾਣਾ ਪਰਬਤ ਕਾ ਨੇਤਰ ਬਾਸਕ, ਸਭ ਦੜਕੇ ਆਉਣ। ਚੌਦਾਂ ਰਤਨ ਕਾਲਣ, ਕਰਿਆਵਾ ਗਾਉਣ ਚਲਕੇ ਆਉਣ। ਕੁਦਰਤ ਆ ਵੇਖਾਲਣ, ਜਿਹਨੇ ਐਵੜ ਪਿੰਠਣ ਕੇ ਆਉਣ। ਲੈਣੇ ਤਰਨ ਛੱਤਰ ਸਿਰ, ਅਸਮਾਨ ਕਿਹੜਾ ਜਿਕੇ ਆਉਣ। ਜੋਤ ਸਮਾਣੀ ਜੋਤ ਮਾਹੀ, ਆਪੇ ਆਪੇ ਸੇਤੀ ਮਿਕੇ ਆਉਣ। ਸਿੱਖਾਂ ਪੁੱਤਰਾਂ ਕੋਹ ਕਹਿ, ਸਭ ਉਮਦ ਵੇਖੈ ਉਹ ਵੇਖੋ ਜਿਕੇ ਆਉਣ। ਜਾਤ ਦੋਸ ਤਾਂ ਲੈਣਾ ਟਿੱਕੇ ਆਉਣ, ਫੇਰ ਵਸਾਇਆ ਫੇਰ ਆਣ। ਸਤਿਗੁਰੂ ਖੋ ਫੰਡੂਰ, ਜਪ ਤਪ ਸੰਜਮ ਨਾਲ, ਤੁਧ ਔਰ ਮੁੱਚ ਗਰੂਰ। ਲਾਭਣਾ ਹੈ ਮਾਨਸਾ ਜਿਉਂ ਪਾਣੀ ਬੂਰ। ਵਰਿਆ ਦਰ ਕਹਿ ਗੁਰੂ ਕੀ ਕੁਦਰਤੀ ਨੂਰ, ਜਿਤ ਸੁਹਾਤਨ ਲੱਭੇ ਤੂੰ ਹੋ ਠਰੂਰ। ਨੌਦ ਨਾਵਣ ਦਾਨ ਹੈ ਤੁਧ ਵਿੱਚ ਭਰਪੂਰ। ਨਿੰਦਾ ਤੇਰੀ ਜੋ ਕਰੇ ਸੋ ਵੰਝਾ ਚੂਰ, ਦਿਸ ਨੇੜਾ ਦਿਸੈ ਮਾਤ ਲੋਕ ਤੁਝ ਸੁਝਿਆ ਦੂਰ। ਫਿਰ ਵਸਾਇਆ ਫਿਰ ਆਣ ਸਤਿਗੁਰੂ ਖੰਡੂਰ। ਸੋ ਟਿੱਕਾ ਸੋ ਬਹਿਣਾ ਸੋਈ ਦੇਵਾਣ, ਪਿਓ ਦਾਦੇ ਜੇਵਹਾ ਪੋਤਾ ਪ੍ਰਵਾਣ। ਜਿਨ ਬਾਸਕ ਨੇਤਰੈ ਕਥਿਆ ਕਰ ਨਹੀਂ ਤਾਣ, ਜਿਨ ਸਮੁੰਦ ਵਰੋਲਿਆ ਕਰ ਮੇਰ ਮਦਾਨ। ਚੌਦਾ ਰਤਨ ਨਕਾਲਿਅਣ ਕੀਤੋ ਚਾਨਾਣ, ਘੋੜਾ ਕੀਤੋ ਸਹਿਜ ਦਾ ਜਦ ਕੀਓ ਪਲਾਣ। ਤਣਖ ਟਲਾਇਓ ਸੱਤ ਦਾ ਜਸੰਦਾ ਬਾਣ। ਕੱਲ ਵਿੱਚ ਤੂੰ ਅੰਧਾਰ ਸਾਹ ਚੜਿਆ ਰਹਿ ਬਹਾਣ, ਸੱਤੋਂ ਖੇਤ ਜਮਾਇਓ ਸੱਤੋ ਸ਼ਵਾਣ। ਨੇਤਰ ਸੋਈ ਤੇਰੀ ਐ ਕਿਉਂ ਮੈਦਾ ਖਾਣ, ਚਾਰੇ ਕੁੰਡਾਂ ਸਿਜਿਅਸ ਮਨ ਮੈਂ ਸਦ ਪ੍ਰਵਾਣ। ਆਵਾ ਗੌਣ ਰਚਾਇਨ ਕਰ ਨਦਨ ਸਾਣ, ਆਓ ਤਰਿਆ ਆਓ ਉਤਾਰ ਲੈ ਸੋ ਪੁਰਖ ਸਜਾਣ। ਚੱਕੜ ਵਾਰਨਾ ਡੋਲੇ

ਦਾਨ ਜੀ ਸਤਿਗੁਰੂ ਭਾਵ ਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੇਵਾਨ ਪਿਓ ਦਾਦੇ ਜੇਵਹਾ ਉਤਰਾ ਪ੍ਰਵਾਨ

ਆਪ ਸਿਰਜਣਹਾਰ ਹੈ ਥਾਰਿਆ ਸਿੱਖੀ ਅਤਾ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਥਾ ਉਹ ਤੋਲ ਤੂੰ ਤੇਰਾ ਅੰਤ ਨਾ ਪਾਰ ਆਵਾਰਿਆ ਜਿਨ ਤੂੰ ਸੇਵਿਆ ਭਾਉ ਕਰ ਸੇਤ ਦਪਾਰ ਉਥਾਰਿਆ ਲਭ ਲੋਭ ਕਾਮ ਕ੍ਰੋਧ ਬਹੁ ਮਾਰ ਕੱਢੇ ਤੁਧ ਸਪਰ ਵਾਰਿਆ ਤਨਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਜਾਂ ਗੁਰ ਡਿਠਾ ਤਾ ਮਨ ਸੰਧਾਰਿਆ ਚਾਰੇ ਜਾਗੇ ਚੋ ਜੋਗੀ ਪਹਿਚਾਣ ਆਪੇ ਹੋਆ ਆਪ ਹੀ ਨਾ ਆਪ ਸਾਜਨ ਆਪੇ ਹੀ ਥੰਮ ਖਲੋਵਾ ਆਪੇ ਪੱਟੀ ਕਲਮ ਆਪ

0: ਕਲੀ ਬਾਣੀ ਭਗਤਾਂ ਕੀ ਕਬੀਰ ਜੀਓ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕਲਾਲਣ ਲਾ ਹਣ ਮੇਲੋ ਗੁਰ ਕਾ ਸ਼ਬਦ ਗੁੜ ਕੀ ਇਸਨਾ ਕਾਮ ਕ੍ਰੋਧ ਮਤ ਮਤ ਸਰ ਕਾਟ ਕਾਟ ਕਸ ਦੀ ਰੇ ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾਂ ਕੋ ਜਪਦਾ ਦੇਹੋ ਕੁਲਾ ਲੀਲੇ ਏਕ ਬੂੰਦ ਪਰ ਤਨ ਮਨ ਦੇਵੋ ਜੋ ਮਦ ਦੇਹ ਕਲਾ ਲੀਰੇ ਰਹਾਓ ਪਵਨ ਚਤਰ ਦਸ ਪਾਠੀ ਕੀਨੀ ਬਰਮ ਅਗਨ ਤਨ ਜਾਰੀ ਰੇ ਮੁੰਦਰ ਮਦਕ ਸਹਿਤ ਨੂੰ ਲਾਗੀ ਸੁਖਮਣ ਪਹੁੰਚਣ ਨਹਾਰੀ ਰੇ ਤੀਰਥ ਵਰਤ ਨੇ ਸੋ ਸੰਜਮ ਰਾਸ ਹੱਸ ਗਹਿਣਾ ਦਿਓ ਰੇ ਸੁਰਤ ਪਿਆਲ ਸੁਦਰਸ ਅੰਮ੍ਰਿਤ ਇਹੋ ਮਾਨਸ ਪਿਓ ਰੇ ਨਿਜਰ ਤਾਚ ਹੋਇਆ ਨਿਰਮਲ ਇਹ ਰਸ ਮਨਵਾ ਰਾਤੋ ਰੇ ਕਹਿ ਕਬੀਰ ਸਗਲੇ ਮਤ ਛੂਛੇ ਇਹ ਮਹਾਰਾਸਾ ਚੋਰੇ ਗੁੜ ਕਰ ਗਿਆਨ ਧਿਆਨ ਕਰਮ ਪਾਠੀ ਮਨ ਤਹਾਰਾ ਸੁਖ ਮਨ ਨਾਰੀ ਸਹਿਜ ਸਮਾਨੀ ਪੀਵੈ ਪੀਵਣ ਹਾਰਾ ਔਰ ਮੇਰਾ ਮਨ ਤਵਾਰਾ ਉਨ ਮਦ ਚੜਾ ਮਨ ਦਾ ਸਾਖਿਆ ਤੇ ਪਵਣ ਪਿਆ ਜਾਰਾ ਰਹਾਓ ਦੋਏ ਪਰਜੋਰ ਸਾਈ ਪਾਠੀ ਪੀਹੋ ਆਰਮ ਹਾਰ ਸਪਾਰੀ ਕਾਮ ਕ੍ਰੋਧ ਦੋਏ ਕੀਏ ਜਲੇਤਾ ਛੁੱਟ ਗਈ ਸੰਸਾਰੀ ਪ੍ਰਗਟ ਪ੍ਰਗਾਸ ਗਿਆਨ ਗੁਰ ਗਮਤ ਸਤਿਗੁਰ ਤੇ ਸੁਧ ਪਾਈ ਦਾਸ ਕਬੀਰ ਥਾਸ ਮਦ ਮਾਤਾ ਉਦਕ ਨਾ ਕਹੂੰ ਜਾਈ ਤੂੰ ਮੇਰੋ ਮੇਰ ਪਰਬਤ ਸਵਾਮੀ ਉੱਡ ਗਈ ਮੈਂ ਤੇਰੀ ਨਾਤ ਮੰਡੋਲੋ ਨਾ ਹਮ ਗਿਰਤੇ ਰੱਖ ਲੀ ਨੀ ਹਰ ਮੇਰੀ ਅਬ ਤਬ ਜਬ ਕਾ ਤੂੰ ਹਮ ਤੋ ਪ੍ਰਸਾਦ ਸੁਖੀ ਸਦ ਹੀ ਰਹਾਓ
1: ਸਿੰਘਾਸਨ ਮਿਲੇ ਹਜ਼ਾਰ ਰੰਗ ਪਾਣੀ ਰਾਮ ਕਬੀਰਾ ਏਕ ਪਿਆ ਕੋਈ ਨਾ ਸਕੇ ਪਛਾਣੀ ਸੰਤਾਂ ਮਾਨੋ ਦੂਤਾ ਦਾਨੋ ਇਹ ਪਟਵਾਰੀ ਮੇਰੀ ਜਸ ਰਾਮ ਤੇ ਪਾਓ ਜੋ ਸੋ ਫੇਸ ਔਰ ਕਰ ਗਏ ਤੇਰੀ ਹਮ ਕੂਪਰ ਤੇਰੇ ਦਰਬਾਰ ਕੂਕੇ ਆਗੇ ਬਦਨ ਪਸਾਰ ਰਹਾਓ ਕੂੜ ਜਨ ਹਮ ਤੇਰੇ ਤੇ ਆਵੋ ਤੋ ਮਿਟਿਆ ਨਾ ਜਾਈ ਤੇਰੇ ਦੁਆਰੇ ਕਹਿੰਦੇ ਮੇਰੇ ਜਗਾਈ ਜਾਗੇ ਹੋ ਰਤਨ ਮੇ ਦੂਜਨ ਬਿਨ ਗਾਗੇ ਭਗ ਜਾਈ ਸਾਧੂ ਹੋਏ ਸੋ ਭਗਤ ਭਗਤ ਪਛਾਣੇ ਹਲੇ ਖਜਾਨੇ ਪਾਈ ਕੋਟੇ ਨਾ ਕੋਟੀ ਪਰਮ ਕੋਟੀ ਦੀ ਚਾਰ ਗੁਰਦੀਨੇ ਵਸ ਕਬੀਰ ਕੌ ਲੇਵੋ ਵਸ ਫਲ ਸਮਾਰ ਕਬੀਰ ਦੀ ਸੰਸਾਰ ਕਲੀਨੀ ਜਿਸ ਮਾਸਟਰ ਕੋ ਭਾਗ ਅਮਦ ਰਹਿਜਨ ਪਾਇਆ ਅੱਖਰ ਤਾਂ ਕੋ ਸੁਹਾਗ ਜੈ ਮਖੋ ਦੇਰ ਗਾਇਤਰੀ ਮਿਸੇ ਸੋ ਕਿਉਂ ਬ੍ਰਹਮਨ ਬਿਸਰ ਕਰੇ ਜਾਂ ਕਹਿ ਪਾਏ ਜਾ ਕੇ ਸਭ ਲਾਗੇ ਸੋ ਕਿਉਂ ਪੰਡਿਤ ਹਰ ਨਾ ਕਹੇ ਕਾਹੇ ਮੇਰੇ ਬਾਮਨ ਹਰ ਕਾ ਕਹਿ ਹਰ ਨਾ ਕਹੇ ਰਾਮ ਨਾ ਬੋਲੇ ਪਾਡੇ ਦੋਜਕ ਪਰੇ ਰਹਾਓ ਆਪਨ ਊਚ ਨੀਚ ਕਰ ਭੋਜਨ ਹੱਠੇ ਕਰਮ ਕਰ ਉਧਰ ਭਰੇ ਚੌਦਾਂ ਸੌ ਮਾਸ ਰਚਤ ਮੰਗੈ ਕਰ ਦੀਪ ਕਿਲੈ ਕੂ ਪਰੇ ਤੂੰ ਬ੍ਰਾਹਮਣ ਮੈਂ ਕਾਸੀਕ ਜੁਲਾ ਮੋਹਿ ਤੋ ਹੋਏ ਬਰਾਬਰੀ ਕੈਸੇ ਕਹਿ ਬਨੇ ਹਮਰੇ ਰਾਮ ਨਾਮ ਕਹਿ ਉਬਰੇ ਵੇਦ ਭਰੋਸੇ ਪਾਂਡੇ ਜੂ ਮਰੇ ਤਰਵਰ ਏਕ ਅਨੰਤ ਡਾਰ ਸਾਖਾ ਪੁੱਤਰ ਰਸ ਭਰੀਆ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿੰਨ ਹਰ ਪੂਰੇ ਕਰੀਆ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ ਅੰਤਰ ਜੋਤ ਰਾਮ ਪ੍ਰਗਾਸਾ ਗੁਰਮੁਖ ਵੈਲੇ ਜਾਨੀ ਰਹੋ ਪਵਰ ਏਕ ਓਕ ਰਸ ਵਿਦਾ ਵਾਰਾ ਲੇ ਔਰ ਧਰਿਆ ਸੋਰਾ ਮਰੇ ਪਵਨ ਚੁਕੋਇਆ ਆਕਾਸੇ ਫਰ ਫਰਿਆ ਸਹਿਜ ਸੁਨ ਇੱਕ ਬਿਰਵਾ ਉਪਜਾ ਧਰਤੀ ਜਲ ਸੁਖਿਆ ਕਹਿ ਕਵੀ ਤੋਂ ਤਾਂ ਤੇ ਸੇਤ ਜਨ ਇਹੋ ਬਿਰਵਾ ਦੇਖਿਆ ਮੁੰਦਰਾ ਮੋਹਨ ਦੀ ਆ ਕਰ ਚੋਲੀ ਪੁੱਤਰ ਕਾ ਕਰੋ ਵਿਚਾਰਾ ਰੇ ਖਿੰਚਾ ਇਹੋ ਤਨ ਸਿਓ ਆਪਣਾ ਨਾਮ ਕਰੋ ਦਾਰਾ ਰੇ ਐਸਾ ਯੋਗ ਕਮਾਵੋ ਜੋਗੀ ਜਦ ਦਲ ਸੰਜਮ ਗੁਰਮੁਖ ਭੋਗੀ ਰਹੋ ਬੁੱਧ ਭੂਤ ਛਿੰਡਾਵੋ ਆਪਣੀ ਸਿੰਘੀ ਸੁਰਤ ਮਿਲਾਈ ਕਰ ਬਰੈਗ ਫਿਰੋ ਤਿੰਨ ਨਗਰੀ ਮਨ ਕੀ ਕਿੰਗਰੀ ਬਜਾਈ ਪੰਚ ਤਾ ਚੱਲਾ ਇਸਦੇ ਰੱਖੋ ਰਹੇ ਨਿਰਾਲਮ ਤਾੜੀ ਕਹਿਤ ਕਬੀਰ ਸੁਣ ਰਹੇ ਸੰਤੋ ਧਰਮ ਦਿਆ ਕਰ ਵਾੜੀ ਕਵਨ ਕਾ ਸਿਰਜੇ ਜਗ ਪੀਤਰ ਜਨਮ ਕਵਲ ਫਨ ਪਾਇਆ ਨਵ ਨਿਦ ਤਰਨ ਤਾਂਤ ਤਾਵਨ ਇੱਕ ਨੇਮ ਖਨਾਇਓ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਨ ਪ੍ਰਭ ਜੀਓ ਜੀਓ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਧੀ ਰਾਓ ਪਰ ਤਨ ਪਰ ਤਨ ਪਰਤੀ ਨਿੰਦਾ ਪਰ ਉਪਵਾਦ ਨਾ ਸੂਟੇ ਆਵਾਗਮਨ ਹੋਤ ਹੈ ਪਨ ਇਹੋ ਪ੍ਰਸੰਗ ਨਾ ਟੁੱਟੇ ਜੈ ਕਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨਾ ਕੀਨੋ ਮੈਂ ਫੇਰਾ ਲਾਂਪਟ ਚੋਰ ਦੂਤ ਮਤਵਾਰੇ ਤਿੰਨ ਸੰਘ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦਨ ਮਰ ਸਰੋਂ ਇਹ ਸੰਪੇ ਮੋਹ ਮਾਹੀ ਦਿਆ ਤਰੋਂ ਅਰ ਗੁਰ ਕੀ ਸੇਵਾ ਇਹ ਸੁਮਨੰਤਰ ਨਾਹੀ ਦੀਨ ਦਿਆਰ ਕਿਰਪਾਲ ਦਮੋਦਰ ਭਗਤ ਬਦਲਾ ਭੈ ਹਾਰੀ ਕਹਿਤ ਕਬੀਰ ਪੀਰ ਜਨ ਰਾਖੋ ਹਰ ਸੇਵਾ ਕਰੋ ਤੁਮਾਰੀ ਜੇ ਸਿਮਨ ਹੋਏ ਮੁਕਤ ਦੁਆਰ ਹੋ ਜਾਏ ਜਾਇ ਬਕੰਠ ਨਾਹੀ ਸੰਸਾਰ ਨਿਰਭਉ ਕਹਿ ਕਰ ਜਾਵੇ ਤੂਰ ਅਨਰ ਵਜੇ ਸਦਾ ਭਰਪੂਰ ਐਸਾ ਸਿਮਰ ਕਰ ਮਨ ਮਾਹੇ ਬਿਨ ਸਿਮਰ ਮੁਕਤ ਕਤ ਨਾਹੇ ਰਹੋ ਜੈ ਸਿਮਰ ਨਾਹੀ ਨਨਕਾਰ ਮੁਕਤ ਕਰੇ ਉਤਰੇ ਬਹੁ ਪਾਰ ਨਾਮ ਸਕਾਰ ਕਰ ਹਿਰਦੇ ਮਾਹੇ ਫਿਰ ਫਿਰ ਤੇਰਾ ਆਵਨ ਨਾਹੇ ਜੈ ਸਿਮਰਨ ਕਰੇ ਤੂੰ ਕੇਲ ਦੀਪਕ ਬਾਂਧ ਧਰਿਓ ਬਿਨ ਤੇਰ ਸੋ ਦੀਪਕ ਅਮਰ ਸੰਸਾਰ ਕਾਮ ਕ੍ਰੋਧ ਵਹਿ ਕਾਢੀਏ ਮਾਰ ਜੈ ਸਿਮਰ ਤੇਰੀ ਗਤ ਹੋਏ ਸੋ ਸਿਮਰਨ ਰੱਖ ਕੰਠ ਪਰੋਏ ਸੋ ਸਿਮਰਨ ਕਰ ਨਹੀਂ ਰੱਖ ਅਰਤਾਰ ਗੁਰ ਪ੍ਰਸਾਦੀ ਉਤਰੇ ਪਾਰ ਜੈ ਸਿਮਰ ਨਾਹੀ ਤੁਹੇ ਕਾਨ ਮੰਦਰ ਸੋਵੈ ਟੰਬਰ ਤਾਨ ਸੇ ਸਕਾਰੀ ਵਿਰਸੇ ਜੀਓ ਸੋ ਸਿਮਰਨ ਤਾਂ ਆਂਦਨ ਪੀਓ ਜੈ ਸਿਮਰ ਤੇਰੀ ਜਾਏ ਬੁਲਾਏ ਜੈ ਸਿਮਰ ਤੁਲ ਪੋਹੇ ਨਮਾਏ ਸਿਮਰ ਸਿਮਰ ਹਰ ਹਰ ਮਨ ਗਾਈਐ ਸਿਮਰਨ ਸਤਿਗੁਰ ਤੇ ਪਾਈਐ ਸਦਾ ਸਦਾ ਸਿਮਰ ਦਿਨ ਰਾਤ ਪੂਰਤ ਵੈ ਸਾਸ ਗਰਾਤ ਜਾਗ ਸੋਏ ਸਿਮਰ ਸਰ ਭੋਗ ਹਰ ਸਿਮਰ ਪਾਈਏ ਸੰਜੋਗ ਜੈ ਸਿਮਰ ਨਾਹੀਂ ਤੁਝ ਭਾਰ ਸੋ ਸਿਮਰ ਰਾਮ ਨਾਮ ਉਧਾਰ ਕਹਿਠ ਵੀ ਜਾਂਕਾ ਨਹੀਂ ਅੰਤ ਤਿਸ ਕਹਿਤ ਆਗੇ ਤੰਤ ਨ ਮੰਤ ਰਾਮ ਕਲੀ ਬਾਣੀ ਬਾਣੀ ਰਾਮ ਕਲੀ ਕਰ ਦੂਜਾ ਬਾਣੀ ਕਬੀਰ ਜੀ ਓਂਕਾਰ ਸਤਿਗੁਰ ਪ੍ਰਸਾਦ ਮੰਤਜ ਬੰਦ ਪਾਇਆ ਮੁਕਤੇ ਪਰ ਅਨਪਜਾਇਆ ਜਬ ਨੱਖ ਸਿੱਖ ਇਹੋ ਮਨ ਚੀਨਾ ਤਬ ਅੰਤਰ ਮਜੋ ਚੀਨਾ ਪਨ ਪਵਨ ਪਤ ਅਨਮਨ ਰਹਿਣ ਖਰਾ ਨਹਿ ਮਿਰਤ ਨਾ ਜਨਮ ਮੁਦਰਾ ਰਹਾਉ ਉਲਟੀ ਲੇ ਸਖ ਸਹਨ ਪੈਸੀ ਅਲੇ ਗਗਨ ਮਝਾਨ ਬੇਦੀ ਲੇ ਚੱਕਰ ਸੰਘਾ ਬੇਟੀ ਅਲੇ ਨਰਾਇਣ ਸੰਘਾ ਚੂਕੀ ਅਲੇ ਮੋਹਿਆਸਾ ਸੱਸ ਕੀਨੋ ਸੂਰ ਗਰਾਸਾ ਜਬ ਕੰਭਕ ਪਰ ਭਲੀਣਾ ਤੈ ਵਾਜੇ ਹੰਦਲ ਬੀਣਾ ਵਕਤੇ ਵਕਤ ਸਭ ਆਇਆ ਸੁਣਤੇ ਸੁਣ ਮਨ ਵਸਾਇਆ ਕਰ ਕਰਤਾ ਤੁਸ ਪਾਰਨ ਕਹੇ ਕਬੀਰ ਸਾਰਨ ਚੰਦ ਸੂਰਜ ਦੋਏ ਜੋਤ ਸਰੂਪ ਜੋਤੀ ਅੰਤਰ ਬ੍ਰਹਮ ਅਨੂਪ ਕਰੇ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਤਰ ਧਰਿਆ ਅਪਸਾਰ ਰਹਾਓ ਹੀਰਾ ਦੇਖ ਹੀਰੇ ਕਰੋ ਆਦੇਸ਼ ਕਹੇ ਕਬੀਰ ਨੰਜਨ ਅਲੇਖ ਦੁਨੀਆ ਹਸੀ ਹੁਸੀਅਰ ਬੇਦਾਰ ਜਾਗਤ ਮੁਸੀਅਤ ਹਾਂ ਰੇ ਭਾਈ ਨਿਗਮ ਹੁਸੀਅਰ ਪਹਿਰੂਆ ਦੇਖਦ ਜਮ ਲੈ ਜਾਹੀ ਰਹਾਓ ਨੀਮ ਪਿਓ ਆਮ ਆਮ ਪਿਓ ਨੀਂਬਾ ਕੇਲਾ ਪਾਕਾ ਚਾਰ ਨਾਲ ਅਰੇ ਫਲ ਸੇਵਰ ਪਾਕਾ ਮੂਰਖ ਮੋਧ ਗੁਆਰ ਹਰ ਪਿਓ ਖਾਂਡ ਰੇਤ ਮੈਂ ਵਿਗੜਿਓ ਹਸਤੀ ਚੁਨ ਨਾ ਜਾਈ ਕਹਿ ਕਮੀਰ ਕੁਲ ਜਾਤ ਪਾਂਤ ਤਜ ਚੀਟੀ ਹੋਏ ਚੁਨ ਖਾਈ ਬਾਣੀ ਨਾਮ ਦੇ ਜੀ ਕੀ ਰਾਮ ਕਰੀ ਕਰ ਪਹਿਲੇ ਕਰ ਸਤਿਗੁਰ ਪ੍ਰਸਾਦ ਅਨੀਲੇ ਕਾਗਜ਼ ਕੱਟ ਲਏ ਗੂਢੀ ਅਕਾਲ ਮਧੇ ਪਰਮ ਲਿਆ ਪੰਜ ਜਨਾ ਸਿਉਂ ਬਾਤ ਬਤਊਆ ਚੀਤ ਡੋਰੀ ਰਾਖੀ ਅਲੇ ਮਨ ਰਾਮ ਨਾਮਾ ਅਲੇ ਅਲੇ ਜੈਰੀ ਕਹਿਣ ਕਲਾ ਚਿੱਤ ਮਾਂਡੀ ਅਲੇ ਰਹਾਉ ਅਨੀਲੇ ਕੌਮ ਰਾਈਲੇ ਪਵਿੱਤ ਰਾਜ ਪਰੰਦਰੀਏ ਹਸਤ ਬਨੋਦ ਵਿਚਾਰ ਕਰਤੀ ਹੈ ਚੀਤ ਨਾ ਗਾਗਰ ਰਾਖੀ ਅਲੇ ਮੰਦਰ ਇੱਕ द्वार दस जाके गौ चरावन साड़ी ले पांच कोस पर गौ चरावत चीत सो बजरा राख लिए कहत नाम दियो सुनो चलो लोचन बालक पालन अले पौड़ी अले अंतर बाहर काज विरोधी चीत सो बारक राखी अले वेद प्रां शास्त्र नंता गीत कावत ना गावो गयो अखंड मंडल नंकार मैं अनहद बेद बजावो गो बैरागी रामे गावे गो सावद तीत अनाहद राता कल कह कर जाऊं जाओ गो राओ ईड़ा पिंगला और सुखमना औने बंद आऊंगो चंद सूर्य दोए शाम का राखो ब्रह्म ज्योत मल जाऊंगो तीर देखना जल में पैसो जी जंत ना सतावोंगो अठ तीर गुरु दिखाए कट ही पीत नाऊंगो पंच सुहाई जन की शोभा पलो पलो ना कहावोंगो नामा कहे चत हर स्यों राता सुन समा सुमाऊंगो माये माये ना होती बाप ना होता करुणा होती काया हम नहीं होते तुम नहीं होते कवन कहाँ ते आया राम कोए ना कैसी कीरा जैसे तर पंख बसेरा रहो चंद ना होता सूर ना होता पानी पर मलाया सात ना होता वेद ना होता कर्म कहाँ ते आया खेचर पूलर पूचर तुलसी माला गुर प्रसादी पाया नामा पणवे परम तत् है सतगुर हुए लिखाया राम करी कर दूजा बनारसी तप करे उठ तीर्थ मरे अगन दहे काया कल्प कीजे पसमेध जग कीजे सोना गर्भ दान दीजे राम नाम सर तो न पूजे छोड़ छोड़ रे पखंडी मन कपट न कीजे हर का नाम नित निते लीजे रहो गंगा ज्यो गोदावर जाइए कुंभ जाओ केदार नाइये गोमती सहज गौ दान कीजे कोट जो तीर्थ करे तन ज्यो हवाले गारे राम नाम सर तू न पूजे अस दान गज दान से जा नारी ऊ दान ऐसो दान नित निते कीजे आत्म जो निर्मायल कीजे आप बराबर कांचन दीजे राम नाम सर तो न पूजे मन न कीजे रोशन जमे न दीजे दोष निर्मल निर्वाण पद चीन लीजे जसरथ राय राजा मेरा राम चंद पणवे नामा तत् रस अमृत बीजे राम कली बाणी रविदास जी की एक बार सतगुर प्रसाद पढ़िए गुणिये नाम सब सुनिए अनुभव पाओ न दर्शे लोहा कांचन हन होए कैसे जो पारसे न पारसे देव संसे गाठ न सूटे काम क्रोध माया मत मत्सर इन पंचो मिल लूटे रहो हम बट कब क्लीन हम पंडित हम योगी सन्यासी ज्ञानी गुनी सूर हम दाते ए बुद्ध कवि न नासी कै रात सबे नहीं समझ सो पूर भरे जैसे हो रे मोहेदार नाम नारायण जीवन प्राण तन मोरे राम करी बाणी बेणी जीव के कार सतगुर प्रसाद इड़ा पिंगला और सुखमना तीन बसे इकट्ठाई
2: बेणी सुख तै प्राण मन भजन करते धाई संतो तहां मन राम है गुरगम चिन्ह बिरला कोई तहीं निरंजन रमैया होए रहाओ तीन सदान क्या निशानी तै बाजे शब्दा नाद बाणी तै चांदना सूरज पौना बाणी साखी जागी गुरमुख जानी उपजै ज्ञान दुरमत छीजै अमृत रस गगन अंदर पीजै

ਗਿਆ ਹੈ। ਮਸਤਕ ਪਦਮ ਮਾਹੇ ਤ੍ਰੇਪਣ ਨਾਹੇ ਨਿਰੰਜਣ ਤ੍ਰੇਪਣ ਧਣੀ ਪੰਜ ਸ਼ਬਦ ਨਿਰਮਾਲ ਬਾਜੇ ਢੁਲਕੇ ਚਵਰ ਸੰਕਨ ਗਾਜੇ ਨਾਲਮਲ ਦੈਤੋ ਗੁਰਮਾ ਗਿਆਨ ਬੀਣੀ ਜਾਂਚੈ ਤੇਰਾ ਨਾਮ ਰਾਗ ਨੱਟ ਨਾਰਾਇਣ ਮਹਲਾ ਚੌਥਾ ਓੰਕਾਰ ਸਤਨਾਮ ਕਰਤਾ ਪੁਰਖ ਹਉ ਨਿਰਵੈਰ ਮੂਰਤ ਅਜੁਨੀ ਸਾਹਿਬ ਹੰ ਸਤਨਾਮ ਕੋੜ ਕੋੜ ਦੋਖ ਬਹੁ ਕੀਨੇ ਹਰ ਹਰ ਪਾਸ ਤੜੇ ਰਹਾਉ ਹਰ ਹਰ ਨਾਮ ਜਪੈ ਆਰਾਧੈ ਸੇਵ ਗਪਾਇ ਖਰੇ ਕਿਲ ਵਿਗ ਦੋਖ ਗੇ ਸਾਮਨੀ ਕਰ ਖਿਨ ਖਿ ਮੁਖ ਬੋਲੈ ਨਾਰ

ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਬੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ।

ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਬਿਨ ਸਿੱਧੀ ਕਿਰਾ ਨਾ ਪਾਈਆ ਕਰਮ ਲੈ ਨਾਹੀ ਠਾਕੁਰ ਹਾਈਆ ਆਕੜ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸਾ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ

ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਜਰੀ ਮਹੱਲਾ ਪੰਜਵੈ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਵ ਪਰਿਆ ਸੈਲ ਪੱਥਰ ਮਹਿ ਜਨ ਤੂੰ ਪਾਏ ਤਾਕਾ ਰਿਜਕ ਆਗਿਆ ਕਰ ਧਰਿਆ ਮੇਰੀ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪਹੁ ਕਰਿਆ ਉਡੇ ਉਡਿਆ ਵੈਸਾ ਕੂਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਹਰ ਅਗਮਾ ਪਾਰਾ ਸਭ ਧਿਆਵੈ ਸਭ ਧਿਆਵੈ ਤੁਜੀ ਹਰ ਸੱਚੇ ਸਿਰਜਣ ਹਾਰਾ ਸਭ ਜੀਤ ਮਾੜੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋ ਘੜ ਘੜ ਅੰਤਰ ਸਰਮਨੰਤਰ ਜੀ ਹਰ ਇੱਕ ਪੁਰਖ ਸਮਰਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ

ਆਪੇ ਕਰ ਹੈ ਸੋ ਹੋਈ। ਤੁਧ ਆਪੇ ਸ੍ਰਿਸ਼ਟ ਸਭ ਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਪਾਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰੂ ਮੈਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੁਮ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਦੇ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇ ਰਾਖੇ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸ ਨੂੰ ਤੂੰ ਜਾਣਾਹੇ ਸੋਈ ਜਣ ਜਾਣੈ। ਹਰ ਗੁਣ ਸਦ ਹੀ ਆਖ ਬਖਾਣੈ, ਜਿਨ ਹਰਿ ਸੇਵਿਆ ਤਿਨ ਸੁਖ ਪਾਇਆ। ਸਹਿਜ ਹੀ ਹਰਿ ਨਾਮ ਸਮਾਇਆ,

ਜਿਨ ਤੂੰ ਨਾ ਹੀ ਵਿਸਰਿਆ। ਪਾਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਨੁੱਖ ਦੇਹੋਰੀਆਂ, ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ। ਕਬਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਸਰੰਜਾਮ ਲਾਗ ਭਾਉ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ। ਜਪ ਤਪ ਸੰਜਾ

ਜਾਖੋ ਸ਼ਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ।

ਦੇ ਪਾਤਸ਼ਾਹੀ ਦਸਵੇਂ ਚਾਉ ਪਾਈ ਪੁਨਰਾਤ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਹੁ ਪਨ ਬ੍ਰਿਸ਼ਟ ਗਗਨ ਤੇ ਭਈ ਸਭ ਨੇ ਅਨ ਵਧਾਈ ਦੇਈ।

ਬਰੇ ਕੀ ਪੀਰ ਪਛਾਨਤੇ ਚੀਟੀ ਤੇ ਕੁੰਚਰ ਅਸੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੀ ਜਾਨੈ ਜਬ ਉਦਕ ਕਰ ਕਰਾ ਕਰਤਾਰਾ ਜਬ ਆਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬਹੂੰ।

ਆਪ ਆਪਣੀ ਬੁੱਧ ਹੈ ਜੀਤੀ, ਵਰਣਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸਜਾਓ ਪ੍ਰਥਮ ਸੰਸਾਰਾ, ਏਕਾ ਰੂਪਾ ਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ, ਪੰਡਜ ਜੇ ਰਜ ਸੇ ਤਜ ਕੀਨੀ, ਉਥ ਭੁਜ ਖਾਨ ਬਾਹਰ ਰਚ ਦੀਨੀ, ਕਾਹੂ ਫੂਲ ਰਾਜਾ ਹੋ ਬੈਠਾ, ਕਾਹੂ ਸਿਮਟ ਭਇ ਸ਼ੰਕਰ ਕੈਠਾ, ਸਿਗਰੀ ਸੇਠ ਦਿਖਾਈ ਅਚੰਭਵ, ਆਦ ਜੁਗਾਦ ਸਰੂਪ ਸੰਭਵ, ਅਵਰਛਾ ਮੇਰੀ ਤੁਮ ਕਰੋ, ਸਿੱਖ ਬਾਰ ਸਿੱਖ ਸੰਘਰੋ, ਦੁਠ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ, ਜੇ ਅਸ ਧੋਜੋ ਤਬ ਸਰਣੀ ਪਰੇ, ਤਿਨਕੇ ਦੁਠ ਦੁਖਤ ਹੈ ਮਰੇ, ਪੁਰਖ ਜਮਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਮਟਾਰੇ, ਜੋ ਕਲ ਕੋ ਇੱਕ ਬਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਹਿ ਹੈ, ਰਿਛਾ ਹੋਈ ਤਾਹੀ ਸਭ ਕਾਲਾ, ਦੁਸ਼ਟ ਅਰਿਹ ਟਰੈ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹੀ ਨਿਹਰ ਹੋ, ਤਾਂ ਕਿ ਤਪ ਤਨਕ ਮਹਿ ਹਰਿ ਹੋ, ਰਿੱਧ ਸਿੱਧ ਕਰਮ ਸਭ ਹੋਈ, ਦੁਠ ਛਾ ਚਵ ਸਕੈ ਨਾ ਕੋਈ,

ਕੜਗ ਕੀਤ ਮੈਂ ਸਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ, ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੁੱਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ, ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਅਨ ਕੋ ਛੈ ਕਰਤਾ। ਸ੍ਰੀ ਅਸਤੁਜ ਜਪ ਹਿੰਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਵਾਂਛਿਤ ਫਲ ਪਾਵੈ ਸੋਈ, ਦੁਖ ਨਤ ਸਭ ਆਪਤ ਕੋਈ ਅੜਿਲ। ਸੁਣੈ ਗੰਗ ਜੋ ਜਾਹਿ ਸੁਰ ਰਸਨਾ ਪਾਵਈ, ਸੁਣੈ ਮੂੜ ਚਿਤ ਲਾਈ ਚਤੁਰਤਾ ਆਵਈ, ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹੈ। ਹੋ ਜੋ ਜਾ ਕੀ ਇਕ ਬਾਰ, ਚੌਪਈ ਕੋ ਕਹਿ ਚੌਪਈ, ਸੰਬਤ ਸਤਰਾ ਸਹਸਪਣ ਜੈ, ਅਰਧ ਸਹਸ ਫੁਨ ਤੀਨ ਕਹਿ ਜੈ। ਭਾਦਰਵ ਸੁਦੀ ਅਸ਼ਟਮੀ ਰਵਾਰਾ, ਤੀਰ ਸਤਦਰਵ ਗ੍ਰੰਥ ਸੁਧਾਰਾ, ਇਤ ਸ੍ਰੀ ਚਰਿਤ੍ਰ ਉਪਖਿਆਨੇ, ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ, 405 ਚਰਿਤ੍ਰ ਸਮਾਪਤ, ਮਸਤ ਸੁਭ ਮਸਤ ਆਫ ਜੂਨ ਦੋਹਰਾ।

ਚਾਉ ਪਈ। ਮੈਂ ਨਾਗਰੀ ਸਾਹਿਬ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬ ਹੁਨੈ ਧਿਆਉ, ਕੰਨ ਸੁਨੈ ਪਹਿਚਾਨ ਨ ਤਿਨ ਸਹੁ, ਲਿਵ ਲਾਗੀ ਮੋਰੀ ਪਗ ਇਨ ਸਹੁ। ਮਾਹ ਕਾਲ ਰਖਵਾਰ ਹਮਾਰੋ, ਮਾਹ ਲੋ ਮੈਂ ਕਿੰਕਰ ਥਾਰੋ, ਆਪਣਾ ਜਾਨ ਕਰੋ ਰਖਵਾਰੋ, ਬਾਹ ਗਹਿ ਕੀ ਲਾਜ ਵਿਚਾਰ। ਆਪਣਾ ਜਾਨ ਮੁਜੈ ਪ੍ਰਤ ਪਰਿਐ, ਚੁਣ ਚੁਣ ਸਤਰ ਹਮਾਰੀ ਮਰੀਐ। ਦੇਗ ਤੇਗ ਜਗ ਮੈਂ ਦਉ ਚਲੈ, ਰਾਖਿਆ ਮੋਹ ਆਨੰਦ ਲੈ। ਤੁਮ ਮਮ ਕਰੋ ਸਦਾ ਪ੍ਰਤਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ। ਜਾਨ ਆਪਣਾ ਮੁਜੈ ਨਵਾਜੋ, ਆਪ ਕਰੋ ਹਮਰੇ ਸਭ ਕਾਜ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਦਾਸ ਜਾਨ ਕਰ ਕਿਰਪਾ ਕਰੋ ਮੋਹੇ, ਹਰ ਪਰਾ ਮੈਂ ਆਨੰਦ ਵਾਰ ਤੋਹੇ। ਆਪਣਾ ਜਾਨੋ ਕਰੋ ਪ੍ਰਤਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ। ਦਾਸ ਜਾਨ ਦੇ ਹੱਥ ਉਬਾਰੋ, ਹਮਰੇ ਸਭ ਬੈਰੀਅਨ ਸੰਘਾਰੋ। ਪ੍ਰਥਮ ਧਰੋ ਭਗਵਤ ਕੋ ਧਿਆਨਾ, ਬਹੁਰ ਕਰੋ ਕਬਤਾ ਬਿਦ ਨਾਨਾ। ਕ੍ਰਿਸ਼ਨ ਜਥਾ ਮਤ ਤ੍ਰਿਤ੍ਰ ਚਾਰੋ, ਚੂਕ ਹੋਏ ਕਬ ਲਿਓ ਸੁਧਾਰੋ, ਕਬਿਉ ਬਾਚ ਦੋਹਰਾ। ਜੋ ਨਿਜ ਪ੍ਰਭੁ ਸੋ ਕਹਾ ਸੋ ਕਹੂੰ ਜਗ ਮਾਹੀ, ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਸਰੂਪ ਕੋ ਜਾਹੀ ਦੋਹਰਾ। ਹਰ ਹਰ ਜਨ ਦੋਈ ਏਕ ਹੈ, ਬੇਬਚਾਰ ਕਛ ਨਾਹੀ, ਜਲ ਤੇ ਪਿਤਰੰਗ ਜਉ ਜਲ ਹੀ ਬਿਕਾ ਸਮਾਜ ਦੋਹਰਾ। ਜਬ ਆਏ ਸੁ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ, ਅਬ ਮੈਂ ਕਥਾ ਸੁਨ ਛੇਪ ਤੇ, ਸਭੂ ਕਹਿਤ ਸੁਨਾਏ ਕਾਬਾ ਚ ਦੋਹਰਾ। ਠਾੜ ਪਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ ਦੋਹਰਾ। ਜੇ ਜੇ ਤੁਮਰੇ ਧਿਆਨ ਕਉ, ਨਿਤ ਉੱਠ ਧਿਆਏ ਹੈ ਸੰਤ, ਅੰਤ ਲਹ ਗਏ ਮੁਕਤ ਫਲ, ਪਾਵ ਗਏ ਭਗਵੰਤ ਦੋਹਰਾ। ਕਾਲਪੁਰ ਕੀ ਦੇਹ ਮੋ, ਕੋਟਕ ਬਿਸਨ ਮਿਹ ਸੋ, ਕੋਟਿੰਦਰ ਬ੍ਰਹਮਾ ਕਿਤੇ, ਰਾਕਸ ਕਰੋਰ ਜਲੇ ਸੋ ਦੋਹਰਾ। ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਭਾਖਤ ਨੇਤੋ, ਸੁਰਗ ਬਾਸ ਰਗਵਰ ਕਰਾਂ ਸਗਰੀ ਪੁਰੀ ਸਮੇਤ। ਚਾਉ ਪਈ ਜੋ ਇਹ ਕਥਾ ਸੁਣੈ ਅਰ ਗਾਵੈ, ਦੁਖ ਪਾਪ ਤੇ ਨਿਕਟ ਨ ਆਵੈ। ਬਿਸਨ ਭਗਤ ਕੀ ਇਹ ਫਲ ਹੋਈ, ਆਦਮੇ ਅਛਵ ਸਕੈ ਨ ਕੋਈ, ਸਮਤ ਸਤਰਹ ਸਹਿਸ ਪਚਾਵਣ, ਹੜਵਦੀ ਪ੍ਰਥਮ ਸੁਖ ਦਾਮਨ। ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਭਰੀ ਲਹੁ ਲਿਹੁ ਸੁਧਾਰਾ ਦੋਹਰਾ। ਨੇਤਰ ਤੋਂ ਕੇ ਚਰਨ ਤਰ, ਸਤਦਰਭ ਤੀਰ ਤਰੰਗ, ਸ੍ਰੀ ਭਗਵਤ ਪੂਰਨ ਕੀਓ ਰਗਵਰ ਕਥਾ ਪ੍ਰਸੰਗ। ਸਾਧ ਸਾਧੁ ਜਾਨੋ ਨਹੀਂ, ਬਾਸ ਬਾਤ ਬੇਬਾਦ, ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ। ਪਾਏ ਗਹਿ ਜਬ ਤੇ ਤੁਮਰੇ, ਤਬ ਤੇ ਕੋ ਆਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਏਕ ਨ ਮਾਨਿਓ, ਸਿਮਰਤ ਸਾਸਰ ਬੇਦ ਸਬੈ, ਬਹੁ ਭੇਦ ਕਹਿ ਹਮ ਏਕ ਨ ਜਾਨਿਓ।

ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆ ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵੈ ਤਿਤ ਘਰ ਅਨਹਦ ਵਾਜੇ ਆਨੰਦ ਸੁਨਾਹੋ ਵਣ ਭਾਗੀ ਅਹੋ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਪੁੱਤਰੇ ਸਗਲ ਮਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ

ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ। ਠਾਕੁਰ ਕਾ ਪਈਓ ਜਿਸਕਾ ਸਭ ਸਧਾਰੂ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਇਹ ਵਸਤ ਤਜੀ ਨ ਜਾਈ ਨਿਤ ਨਿਤ ਰੱਖ ਔਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ।

ਅੱਲਾ ਪੰਜਵਾ ਅੰਤਰ ਗੁਰ ਆਰਾਧਨਾ ਦੇਹਾਂ ਜਪ ਗੁਰ ਨਾਉ ਨੇਤਰੀ ਸਤਿਗੁਰੂ ਭੇਖਣਾ ਸ੍ਰਮਣੀ ਸੁਣਨਾ ਗੁਰਨਾਉ ਸਤਿਗੁਰ ਸੇ ਤੀਰਤਿਆ ਦਰਗਾਹ ਪਾਈ ਅਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪੋ ਬਾਰਿਆਂ ਨੂੰ

ਮਾਹੀ ਜਿਸ ਅੰਮ੍ਰਿਤ ਸੁਖ ਹੋਏ ਸਗਲੇ ਦੁੱਖ ਜਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਪੁਲਚੁਕ ਦੇਖੇ ਮਾਂ ਸਤਿਗੁਰੂ ਗਰੀਬ ਨਿਵਾਸ ਸਭ ਦਾ ਪੜਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਨ ਕਰੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਗਿਆਨੀ ਦਰਸ਼ਨ ਸਿੰਘ ਜੀ ਹੋਣਾ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ

ਤਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਹੋ। ਰਾਖ ਪਿਤਾ ਪ੍ਰਭ ਮੇਰੇ, ਸੋ ਬੇਨਤੀ ਦੇ ਸ਼ਬਦ ਰੱਖਿਆ ਕਰਨ ਦੇ ਆਪਾਂ ਸਰਵਣ ਕੀਤੇ ਨੇ, ਪ੍ਰਮਾਣਾਂ ਦੇ ਸਮੇਤ ਕਿੰਨੇ ਸ਼ਬਦ ਤੁਕਾਂ ਹੋਰ ਰਾਗੀ ਜੀ ਨੇ ਨਾਲ ਸੁਣਾਈਆਂ ਨੇ। ਜੀਵਨ ਨੂੰ ਸਾਂਭਣ ਵਾਸਤੇ ਪਹਿਲਾਂ ਤਾਂ ਜੀਵਨ ਬਣਨਾ ਬਣਾਉਣਾ ਬੜਾ ਔਖਾ ਹੈ। ਸੋਹਣਾ ਜੀਵਨ ਜੀਵਨ ਦੀ ਘਾੜਤ ਘੜਨੀ, ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਮਰਿਆਦਾ ਨੂੰ ਪ੍ਰਣਾ ਕੇ ਆਪਣੇ ਜੀਵਨ ਵਿੱਚ ਧਾਰਨ ਕਰਕੇ ਮਨ ਬਾਣੀ ਸਰੀਰ ਨਾਲ ਫਿਰ ਇਹ ਜੀਵਨ ਬਣਦਾ ਹੈ। ਸੋਹਣਾ ਗੁਰਮੁਖ ਤਾਈ ਆਉਂਦੀ ਹੈ, ਫਿਰ ਉਹਦੇ ਵਾਸਤੇ ਗੁਰੂ ਕਾ ਸ਼ੁਕਰਾਨਾ ਅਤੇ ਹਰ ਰੋਜ਼ ਨਿਤਨੇਮ ਰਹਿਤ ਮਰਿਆਦਾ ਵਿੱਚ ਰਹਿੰਦਿਆਂ ਹੋਇਆਂ ਕਲਯੁੱਗ ਦੇ ਸਮੇਂ ਵਿੱਚ ਕੁਸੰਗਤ ਦੇ ਚੌਰ ਚਪੇਰੇ ਜੋ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ, ਇਹ ਤੋਂ ਬਚਣ ਵਾਸਤੇ ਹਰ ਇੱਕ ਥਾਂ 'ਤੇ ਗੁਰੂ ਦੇ ਚਰਨਾਂ ਵਿੱਚ ਘੱਟ ਤੋਂ ਘੱਟ ਦੋ ਟਾਈਮ 'ਤੇ ਪੱਕੀ ਅਰਦਾਸ ਗੁਰੂ ਕੇ ਸਿੱਖ ਨੇ ਕਰਨੀ ਹੈ। ਸਵੇਰੇ ਵੀ ਸ਼ਾਮ ਵੀ ਜਿੰਨੀ ਹੋ ਜਾਵੇ ਵੱਧ, ਜਿੱਥੇ ਵੀ ਸਿੱਖ ਹੈ ਉਨੀ ਚੰਗੀ ਹੈ। ਇਹ ਅਰਦਾਸ ਹੀ ਭਾਵੇਂ ਕਿੰਨੀ ਅੱਗ ਮੱਚਦੀ ਹੋਵੇ ਉਹਦੇ ਵਿੱਚੋਂ ਕੱਢ ਲੈਂਦੀ, ਬਚਾ ਲੈਂਦੀ। ਜੀਵਨ ਜਿਹੜਾ ਗੁਰੂ ਦੇ ਸਨਮੁੱਖ ਪ੍ਰੀਤ ਨਿਭ ਜਾਂਦੀ ਹੈ, ਅਰਦਾਸ ਵਿੱਚ ਐਸਾ ਬਲ ਹੈ, ਨਹੀਂ ਤਾਂ ਬਹੁਤ ਔਖਾ ਹੈ ਇਹੋ ਜਿਹੇ ਸਮੇਂ ਵਿੱਚ। ਕਈ ਤਰ੍ਹਾਂ ਦੇ ਸਮੇਂ ਬਦਲਦੇ ਰਹਿੰਦੇ ਨੇ, ਕਿਤੇ ਜ਼ੋਰ ਪੈ ਜਾਂਦਾ ਧਰਮ ਦਾ, ਕਿਤੇ ਧਰਮ ਸਰਕਾਰਾਂ ਨਾਸ ਕਰ ਦਿੰਦੀਆਂ ਨੇ, ਲੋਕਾਂ ਨੂੰ ਆਮ ਲੋਕਾਂ ਨੂੰ ਕਰੈਕਟਰ ਤੋਂ ਸੱਟ ਦਿੰਦੀਆਂ ਨੇ। ਪਰ ਜਿਹੜਾ ਗੁਰੂ ਕਾ ਸਿੱਖ ਗੁਰੂ ਦੇ ਸਨਮੁੱਖ ਹੋ ਕੇ ਇਹ ਸ਼ਬਦ ਜੋ ਵਾਰ ਵਾਰ ਉਚਾਰੇ ਨੇ ਸੱਚੇ ਪਾਤਸ਼ਾਹ ਜੀ ਨੇ ਰੱਖਿਆ ਦੇ, ਇਹਨਾਂ ਨੂੰ ਆਧਾਰ ਬਣਾ ਕੇ ਕਿ ਮਹਾਰਾਜ ਕਿਰਪਾ ਕਰੋ, ਤੁਹਾਡੇ ਹੈ, ਆਪ ਬਚਾ ਕੇ ਰੱਖੋ। ਬਾਣੀ ਦਾ ਉਟਾਸਰਾ ਅਤੇ ਅਰਦਾਸਾਂ ਜਿਉਂ ਭਾਵ ਹੈ ਤਿਉਂ ਰਾਖ ਲੈ ਹਮ ਸਰਨ ਪ੍ਰਭ ਆਏ ਰਾਮ ਰਾਜੇ। ਸੋ ਸੱਚੇ ਪਾਤਸ਼ਾਹ ਰੱਖ ਲੇ ਵੋ ਦੀਨ ਦਿਆਲ। ਸੋ ਮਹਾਰਾਜ ਸੱਚੇ ਪਾਤਸ਼ਾਹ ਢਹਿ ਪਏ ਦੁਆਰੇ, ਤੁਹਾਡੇ ਦਰਵਾਜ਼ੇ 'ਤੇ ਢਹਿ ਪਏ ਹੈ, ਤੁਸੀਂ ਆਪ ਬਚਾ ਲਓ। ਉਹਨਾਂ ਨੂੰ ਸਤਿਗੁਰੂ ਬਚਾ ਲੈਂਦੇ ਨੇ। ਜੇ ਸਾਨੂੰ ਵੱਲ ਆ ਜੇ, ਸਾਡੇ ਮਨ ਵਿੱਚ ਅਰਦਾਸ ਐਡ ਹੋ ਜੇ ਪੱਕੀ ਗੁਰੂ ਪਿਤਾ ਦੇ ਅੱਗੇ, ਸੋ ਅਰਦਾਸਾਂ ਬੇਨਤੀਆਂ ਕਰਦੇ ਰਹੀਏ ਅਤੇ ਮਹਾਰਾਜ ਕਿਰਪਾ ਕਰ ਦਿੰਦੇ ਨੇ। ਬਹੁਤ ਜ਼ਰੂਰੀ ਹੈ, ਬਹੁਤ ਵੱਡਾ ਆਸਰਾ ਅਰਦਾਸ ਦਾ ਹੈ। ਆਪਾਂ ਸ਼ਬਦ ਸੁਣ ਕੇ ਨਿਹਾਲ ਹੋਏ ਹਾਂ। ਜੋ ਪਾਵਨ ਸਿੱਖ ਇਤਿਹਾਸ, ਸਿੱਖ ਰਾਜ ਗਿਆ ਪੂਰਨ ਤੌਰ 'ਤੇ 1849 ਈਸਵੀ ਵਿੱਚ। ਬਾਲਕ ਦਲੀਪ ਸਿੰਘ ਮਹਾਰਾਜੇ ਨੂੰ ਵੀ ਕੈਦ ਕਰ ਲਿਆ ਸੀ, ਰਾਣੀ ਜਿੰਦਾ ਨੂੰ, ਉਹਨੂੰ ਇੰਗਲੈਂਡ ਲੈ ਗਏ ਸੀ ਬਾਲਕੇ ਨੂੰ, ਸਾਡੇ ਛੋਟੇ ਮਹਾਰਾਜੇ ਨੂੰ ਕਮਰ ਨੂੰ, ਅਤੇ ਮਹਾਰਾਣੀ ਜਿੰਦਾ ਨੂੰ ਚਨੌਰ ਦੇ ਕਿਲੇ ਬਨਾਰਸ ਕਾਂਛੀ ਕੋਲ ਕੈਦ ਕਰ ਦਿੱਤਾ ਸੀ, ਪੰਜਾਬ ਤੋਂ ਬਾਹਰ ਦੂਰ ਦਰੇਡੇ। ਫਿਰ ਸਰਕਾਰਾਂ ਜੋ ਕਰਦੀਆਂ ਨੇ ਸਿੱਖਾਂ ਨੂੰ ਕਰੈਕਟਰ ਤੋਂ ਨਾ ਸਿੱਟਣ ਵਾਸਤੇ ਪੰਜਾਬ ਦੇ ਵਿੱਚ, ਅੰਗਰੇਜ਼ਾਂ ਨੇ ਜਿੱਥੇ ਪੰਜਾਬੀ ਮਾਤ ਭਾਸ਼ਾ ਨੂੰ ਮਾਤ ਪਾਈ, ਕਾਇਦੇ ਸਾਰੇ ਫੜੇ, ਘਰਾਂ ਤੋਂ ਪੈਸੇ ਦਿੱਤੇ, ਹਥਿਆਰ ਜਿਹੜੇ ਸੀ ਸ਼ਾਸਤਰ ਗੁਰੂ ਕੇ ਬਖਸ਼ੇ ਹੋਏ ਕਿਰਪਾਨਾਂ ਢਾਲੇ ਅਮਰਵਾਇਤੀ ਸ਼ਾਸਤਰ, ਉਹ ਫੜੇ, ਉਹਨਾਂ ਦਾ ਵੀ ਮਾਇਆ ਦਿੱਤੀ, ਬਹੁਤ ਲਾਲਚ ਦਿੱਤਾ। ਅਤੇ ਫਿਰ ਜਿਹੜੇ ਸੀ ਵਿਦਵਾਨ, ਜਿਹੜੇ ਕਵਿਤਾ ਬਣਾਉਂਦੇ ਸੀ, ਗੁਲਾਬ ਦਾ ਸੀ ਇਹ ਜਿਹਨਾਂ ਦੀ ਕਥਾ ਕਵੀ ਜੀ ਦੇ ਰਹੇ ਨੇ, ਇਹ ਵੀ ਇੱਕ ਸੰਪਰਦਾ ਜੀ ਬਣ ਕੇ ਅਤੇ ਬਾਬਰੋਲੇ ਜੇ ਵਾਂਗ ਫਿਰ ਖਤਮ ਹੋ ਗਈ ਸੀ। ਸੋ ਉਹ ਗੁਲਾਬ ਦਾ ਸੀ, ਇਹ ਗੁਲਾਬ ਸਿੰਘ ਸੀ, ਜਿਵੇਂ ਇਤਿਹਾਸ ਪਿੱਛੇ ਸੁਣਿਆ। ਫਿਰ ਧਨੌਲੇ ਜਾ ਕੇ ਸੰਨਿਆਸੀਆਂ ਤੋਂ ਬੁੱਲੇ ਸ਼ਾਹ ਦੀ ਮਤ ਧਾਰਨ ਕਰ ਲਈ, ਹੋਰ ਬਾਈਆਂ ਜਿਹੀਆਂ ਬਣਾਉਣ ਲੱਗ ਗਿਆ ਚੰਗੀਆਂ। ਫਿਰ ਕਾਂਛੀ 'ਚ ਵਿਦਵਾਨ ਤੋਂ ਹੋਰ ਤੋਂ ਵਿੱਦਿਆ ਪੜ੍ਹ ਕੇ ਸੋਹਣੇ ਦੋਹਰੇ ਆਦਿਕ ਛੰਦਬੰਦੀ ਆ ਗਈ। ਅਕਲ ਵਿੱਚ ਚਤੁਰ ਸੀ, ਕੱਦ ਵੱਡਾ ਸੀ, ਬਹੁਤ ਸੋਹਣਾ ਸੁਨੱਖਾ ਸੀ, ਜਿਵੇਂ ਅਵਤਾਰੀ ਪੁਰਸ਼ ਹੁੰਦੇ ਨੇ। ਕਿਉਂ ਫਿਰ ਜਦੋਂ ਕਵਿਤਾ ਬਣਾਉਣ ਲੱਗ ਗਿਆ ਅਤੇ ਲੋਕ ਪੂਜਣ ਲੱਗ ਗਏ, ਫਿਰ ਨਾਮ ਵੀ ਗੁਲਾਬ ਦਾਸ ਪਵਾ ਲਿਆ। ਕੁਝ ਸਮਾਂ ਜਿੰਨਾ ਚਿਰ ਠੀਕ ਸੀ, ਫੌਜ ਵਿੱਚ ਵੀ ਸ਼ੇਰੇ ਪੰਜਾਬ ਦੇ ਹੁੰਦੇ ਆ, ਇਹਨੇ ਉੱਥੇ ਜਾ ਕੇ ਵੀ ਰਹਿਣਾ ਕੀਤਾ, ਜਿੱਥੇ ਬੜੀ ਚੜ੍ਹਦੀ ਕਲਾ ਵਾਲੀ ਖਾਲਸਾ ਫੌਜ ਸੀ, ਜਿਵੇਂ ਆਪਾਂ ਕੱਲ੍ਹ ਇਤਿਹਾਸ ਸੁਣਿਆ। ਬਾਅਦ ਵਿੱਚ ਉਹ ਰਾਜ ਗਿਆ ਉਹਨਾਂ ਦੇ ਦਿਹਾਂਤ ਤੋਂ ਬਾਅਦ, ਫਿਰ ਅੰਗਰੇਜ਼ਾਂ ਦਾ ਜ਼ੋਰ ਜਿਵੇਂ ਪੈਂਦਾ ਅਤੇ ਇਹਨੂੰ ਜਿਵੇਂ ਖਰੀਦਿਆ ਅੰਗਰੇਜ਼ਾਂ ਨੇ ਆਪਣੇ ਪੱਖ 'ਚ ਲਏ ਕਿ ਵੀ ਹੁਣ ਪੰਜਾਬੀਆਂ ਦਾ ਕਰੈਕਟਰ ਜਿਹੜਾ, ਤਾਂ ਕਿ ਫਿਰ ਇਹਨਾਂ ਦਾ ਜੀਵਨ ਜਿਹੜਾ ਉਹ ਡੇਗ ਦਈਏ, ਸਾਡਾ ਰਾਜ ਬਣਿਆ ਰਹੇ। ਥੋੜ੍ਹੇ ਸਾਲਾਂ ਵਿੱਚ ਹੀ ਹੈਰਾਨ ਹੋ ਜਾਈਦਾ। ਸਰਕਾਰਾਂ ਦੇ ਅੱਜ ਵੀ ਮਨਸੂਬੇ ਉਹ ਹੀ ਨੇ ਪੰਜਾਬ ਵਾਸਤੇ, ਸ਼ਾਇਦ ਉਸੇ ਇਤਿਹਾਸ ਤੋਂ ਸਿੱਖਿਆ ਲੈ ਕੇ ਹੀ ਸਾਡੇ ਦੁਸ਼ਮਣ ਚੱਲਦੇ ਹੋਣ, ਇਉਂ ਪ੍ਰਤੀਤ ਹੁੰਦਾ ਹੈ। ਸੋ ਕਵੀ ਜੀ ਤਰੀਕਾਂ ਵੀ ਦੇ ਰਹੇ ਨੇ, ਪੜ੍ਹ ਕੇ ਹੈਰਾਨ ਹੋ ਜਾਈਦਾ ਬਈ ਪੰਜਾਂ ਛਿਆਂ ਸਾਲਾਂ ਵਿੱਚ ਹੀ ਐਸਾ ਮਾਹੌਲ ਸਿਰਜਿਆ, ਜਿਹੜੀ ਇਹ ਕਥਾ ਸੁਣ ਕੇ ਮਨ ਨੂੰ ਚੰਭਾ ਹੁੰਦਾ ਹੈ। ਇਹਨੇ ਫਿਰ ਸਭ ਅਸੂਲ ਜਿਹੜੇ ਸੀ ਛਿੱਕੇ 'ਤੇ ਟੰਗ ਦਿੱਤੇ। ਕੁਝ ਸਤਲੁਜ ਦਰਿਆ 'ਚ ਸ਼ਹੀਦ ਹੋ ਗਏ ਸਿੰਘ, ਉਹਨਾਂ ਦੀ ਪੇ ਜਿਹੜੀ ਸੀ ਧੰਨ ਦੌਲਤ ਉਹ ਵੀ ਇਹਦੇ ਡੇਰੇ ਰੱਖ ਕੇ ਗਏ ਸੀ ਗੁਲਾਬ ਦਾਸ ਦੇ। ਅਤੇ ਚੱਠੇ ਪਿੰਡ ਵਿੱਚ ਉਹ ਵੀ ਇਹਦੇ ਕੋਲ ਰਹਿ ਗਈ, ਵੱਡਾ ਡੇਰਾ ਬਣਾ ਕੇ ਕਥਾ ਕੀਰਤਨ ਦੀ ਥਾਂ ਫਿਰ ਬੇਸਵਾ ਦੇ ਮੁਜਰੇ ਲਾਉਣ ਲੱਗਾ ਹੈ। ਮੁਜਰੇ ਵੀ ਫਿਰ ਇੱਥੋਂ ਤੱਕ ਵੀ ਇਹ ਸਰੀਰ ਹੀ ਪੰਜੀ ਪ੍ਰਕਿਰਤੀਆਂ ਜਿਹੜੀਆਂ, ਇਹ ਰੱਬ ਹੈ, ਕੋਈ ਆਤਮਾ ਨਹੀਂ, ਵੱਖਰੀ ਬੰਦਗੀ ਕਰਨ ਦੀ ਲੋੜ ਨਹੀਂ, ਇਹਦੇ ਨਾਲ ਕੁਝ ਨਹੀਂ ਹੁੰਦਾ, ਜੋ ਮਰਜ਼ੀ ਕਰੋ। ਖੁੱਲ੍ਹਾ ਸ਼ਰੇ ਆਮ ਹੀ ਨੇ, ਕੋਈ ਹਿੰਦੂ ਤਾਂ ਹਿੰਦੂ ਨੂੰ ਕੋਈ ਸ਼ਰ੍ਹਾ ਵੇਦ ਪੜ੍ਹਨ ਦੀ ਲੋੜ ਨਹੀਂ, ਮੁਸਲਮਾਨ ਨੂੰ ਕੋਈ ਸ਼ਰ੍ਹਾ ਰੱਖਣ ਦੀ ਲੋੜ ਨਹੀਂ, ਮਰਿਆਦਾ ਸਾਰਿਆਂ ਨੂੰ ਉਹਨਾਂ ਦੇ ਮੰਤਰ 'ਚ ਘੋਲ ਕੇ ਪਿਆਉਣ ਲੱਗ ਗਿਆ। ਜੋ ਮਰਜ਼ੀ ਕਰੋ, ਜਿਵੇਂ ਮਰਜ਼ੀ ਰਹੋ, ਮੋਨੇ ਰਹੋ, ਰੱਖ ਲਓ ਕੇਸ ਨਾ ਰੱਖੋ, ਸਭ ਨੂੰ ਮੈਂ ਉਪਦੇਸ਼ ਦੇਵਾਂ। ਚੇਲੇ ਬਣਾਉਣ ਲੱਗ ਗਿਆ, ਤੜਾ ਤੜ ਲੋ ਕੇ ਇਹਦੇ ਮਗਰ ਲੱਗਣ ਲੱਗ ਗਏ। ਪੰਜਾਬ ਦੇ ਵਿੱਚ ਐਸਾ ਵੀ ਮਾਹੌਲ ਆਇਆ ਹੈ। ਸੋ ਜਿਵੇਂ ਕਵੀ ਜੀ ਦੱਸ ਰਹੇ ਨੇ, ਖੁੱਲ੍ਹਾ ਜਦੋਂ ਉਹਨੇ ਕਿਹਾ ਵੀ ਕੋਈ ਪਾਪ ਨਹੀਂ ਲੱਗਦਾ, ਅਤੇ ਪਾਪ ਕੀ ਹੈ ਇਹ ਵੀ ਦੱਸ ਰਿਹਾ ਅੱਗੇ, ਹੁਣ ਆਪਣਾ ਗਿਆਨ ਦੇ ਰਿਹਾ। ਪ੍ਰਸੰਗ ਸਰਵਣ ਕਰਨਾ ਕਰੀਏ ਜੀ।
1: ਦੇਵੇ ਦੰਡ ਸਰਕਾਰ ਜਾਹਿੰਦ,
0: ਕਹਿਣ ਲੱਗਾ ਵੀ ਕੋਈ ਨਰਕ ਸਵਰਗ ਨਹੀਂ ਹੈ, ਕੋਈ ਨਹੀਂ, ਅਤੇ ਦੁੱਖ ਸੁੱਖ ਜਿਹੜੇ ਜੀਵ ਇੱਥੇ ਭੋਗਦੇ ਆ ਉਹੀ ਨਰਕ ਸਵਰਗ ਹੈ। ਇਸ ਤਰ੍ਹਾਂ ਦਾ ਉਪਦੇਸ਼ ਦੇਣ ਲੱਗ ਗਿਆ ਧਾਰਮਿਕ ਗ੍ਰੰਥਾਂ ਦੇ, ਸ਼ਾਸਤਰਾਂ ਦੇ, ਸਾਰੇ ਧਰਮ ਗ੍ਰੰਥਾਂ ਦੇ ਉਲਟ ਉਲਟ। ਦੇਵੈ ਦੰਡ ਸਰਕਾਰ ਜਾਹੇ ਤੈ, ਫਿਰ ਆਪਣੇ ਪ੍ਰਚਾਰ ਵਿੱਚ ਕਹਿੰਦਾ ਆਪਣੇ ਚੇਲਿਆਂ ਚਾਟੜਿਆਂ ਨੂੰ, ਇਹ ਗੁਲਾਬ ਦਾਸ ਹੋ ਵੀ ਜਿਹਨਾਂ ਕਰਮਾਂ ਤੋਂ ਸਰਕਾਰ ਦੰਡ ਦਿੰਦੀ ਹੈ ਸੋ ਸਜਾਵਾਂ ਦੇ ਦੇਵੇ।
1: ਪਾਪ ਕਰਮ ਹੈ ਸਾਏ ਜੀ,
0: ਉਹੀ ਪਾਪ ਕਰਮ ਹੈ, ਮੰਨ ਲਓ ਉਹੀ ਤੁਹਾਡਾ ਪਾਪ ਕਰਮ ਹੈ, ਅਤੇ ਉਹ ਇੱਥੇ ਜੇ ਤੁਹਾਨੂੰ ਦੰਡ ਮਿਲ ਗਈ ਤਾਂ ਨਿਬੜ ਗਿਆ ਕੰਮ।
1: ਚੇਤਨ ਬ੍ਰਹਮ ਇਹੀ ਹੈ ਆਤਮ,
0: ਜਿਹੜਾ ਚੇਤਨ ਬ੍ਰਹਮ ਹੈ ਸੋ ਉਹ ਚੇਤਨ ਬ੍ਰਹਮ ਇਹ ਆਤਮਾ ਹੀ ਹੈ, ਜਿਹੜੀ ਸਰੀਰਾਂ ਦੇ ਅੰਦਰ ਹੈ ਉਹ ਆਤਮਾ ਹੀ ਬ੍ਰਹਮ ਰੱਬ ਹੈ।
1: ਔਰ ਪ੍ਰਭੂ ਨਾ ਕਾਏ ਜੀ,
0: ਸੋ ਜਿੰਨਾ ਚਿਰ ਆਤਮਾ ਨੂੰ ਬੰਦਗੀ ਕਰਕੇ, ਬਹੁਤ ਕਮਾਈ ਕਰਕੇ, ਸੇਵ ਕੀਤੀ ਸੰਤੋਖੀ, ਜਿਹਨੀ ਸੱਚੋ ਸੱਚ ਧਿਆਇਆ, ਉਹਨੇ ਮੰਦਾ ਪੈਰ ਨਾ ਰੱਖਿਓ, ਕਰ ਸੋਕ੍ਰਿਤ ਧਰਮ ਕਮਾਇਆ, ਉਹਨੇ ਦੁਨੀਆ ਤੋੜੇ ਬੰਧਨਾਂ, ਨ ਪਾਣੀ ਥੋੜ੍ਹਾ ਖਾਇਆ, ਤੂੰ ਬਖਸੀ ਸੀ ਅਗਲਾ ਨਿਤ ਦੇਵੈ ਚੜ੍ਹੈ ਸੁਵਾਇਆ, ਵਡਿਆਈ ਵੱਡਾ ਪਾਇਆ। ਆਤਮਾ ਨੂੰ ਪ੍ਰਗਟ ਕਰਨਾ ਪੈਂਦਾ, ਬਹੁਤ ਕਮਾਈ ਬੰਦਗੀ ਕਰਨੀ ਪੈਂਦੀ, ਫਿਰ ਰੱਬ ਦੀ ਸਮਝ ਪੈਂਦੀ ਬ੍ਰਹਮ ਦੀ, ਫਿਰ ਸਾਰੇ ਇੱਕੋ ਆਤਮਾ ਹੀ ਨਜ਼ਰ ਆਉਂਦੀ ਹੈ। ਪਰ ਇਹਨੇ ਉਲਟਾ ਪੁਲਟਾ ਪ੍ਰਚਾਰ, ਇਹ ਕਹਿਣ ਲੱਗਾ ਬਈ ਆਤਮ ਚੇਤਨ ਬ੍ਰਹਮ ਇਹੀ ਹੈ ਆਤਮ, ਜਿਹੜੀ ਆਤਮਾ ਨਾ ਅੰਦਰ ਪਤਾ ਕਿਸੇ ਨੂੰ ਹੈ ਨਹੀਂ, ਪਹੁੰਚ ਨਹੀਂ। 100 ਸਰੀਰ ਦੇ ਵਿੱਚ ਖੁੱਭੇ ਹੋਏ ਨੇ, ਮਨ ਦੀ ਮੱਤ ਦੇ ਮਗਰ ਲੱਗੇ ਆਮ ਜੀਵ ਵਿਚਾਰੇ। ਇਹ ਕਹਿੰਦਾ ਆਤਮਾ ਜਿਹੜੀ ਚਲਾ ਰਹੀ ਹੈ ਸਰੀਰ ਨੂੰ, ਇਹੀ ਚੇਤਨ ਬ੍ਰਹਮ ਹੈ, ਹੋਰ ਕੋਈ ਰੱਬ ਪ੍ਰਭੂ ਨਹੀਂ ਹੈ।
1: ਉਪਦੇਸ਼ ਵਿਸ਼ੇਸ਼ ਦੇੜਾ ਕੈ,
0: ਇਉਂ ਵਿਸ਼ੇਸ਼ ਇਹਨੇ ਉਪਦੇਸ਼ ਉਹ ਆਪਣਾ ਹੋਕਾ ਦੇ ਕੇ।
1: ਭਰਮ ਕਲੇਸ਼ ਮਿਟਾਏ ਜੀ,
0: ਭਰਮ ਭੁਲੇਖੇ ਜੇ ਕਲੇਸ਼ ਦੁੱਖ ਜਿਹੜੇ ਹੈ, ਭਰਮ ਭੁਲੇਖੇ ਜੇ ਲੋਕਾਂ ਦੇ ਅੰਦਰ ਸੀ, ਡਰਦੇ ਸੀ, ਲੋਕ ਮਾੜੇ ਕੰਮ ਨਹੀਂ ਕਰਦੇ ਸੀ, ਸੋ ਇਸ ਤਰੀਕੇ ਨਾਲ ਉਹ ਸਾਰੇ ਦੁੱਖ ਜੇ ਮਿਟਾ ਦਿੱਤੇ, ਬੇਪਰਵਾਹ ਹੋ ਗਏ ਲੋਕ।
1: ਵਰਨਾਸ਼ਰਮ ਲਓ ਧਰਮ ਠਾਵੇ,
0: ਵਰਨ ਆਸ਼ਰਮ ਲਓ, ਜਿੰਨੇ ਧਰਮ ਦੇ ਵੇਦਾਂ ਆਦਿਕ ਦੇ ਵਿੱਚ ਸੂਲ ਉਹ ਸਾਰੇ ਇਹਨੇ ਚੱਕ ਦਿੱਤੇ, ਕਹਿੰਦਾ ਕੋਈ ਲੋੜ ਨਹੀਂ।
1: ਨਿੰਦਾ ਸ਼ਰਮ ਹੈ,
0: ਮੁਸਲਮਾਨਾਂ ਦੀ ਸ਼ਰ੍ਹਾ ਜਿਹੜੀ ਹੈ ਮਰਯਾਦਾ, ਉਹਨੂੰ ਵੀ ਬਹੁਤ ਨਿੰਦਣ ਲੱਗਾ ਹੈ, ਕਿਉਂਕਿ ਇਹ ਅੰਗਰੇਜ਼ਾਂ ਦੇ ਢਾਹੇ ਚੜ੍ਹ ਗਿਆ ਸੀ। ਸੋ ਇਸ ਕਰਕੇ ਹਿੰਦੂ ਵੀ ਗੁਲਾਮ ਸੀ, ਮੁਸਲਮਾਨ ਵੀ ਜਿਹੜੇ ਸੀ ਉਦੋਂ ਗੁਲਾਮ ਹੀ ਸੀ, ਹਿੰਦੁਸਤਾਨ ਫਾਰਾ ਹੀ, ਅਤੇ ਸਿੱਖ ਤਾਂ ਸੀ, ਸਿੱਖਾਂ ਦਾ ਤਾਂ ਪੰਜਾਬ ਸੀ, ਉਹਨਾਂ ਦਾ ਕਰੈਕਟਰ ਤਾਂ ਉਹਨੂੰ ਦੂਰ ਕਰਨਾ ਹੀ ਸੀ, ਜਿਹਨਾਂ ਤੋਂ ਡਰ ਸੀ ਅੰਗਰੇਜ਼ਾਂ ਨੂੰ, ਕਿਉਂ ਇਹ ਖੁੱਲ੍ਹਾ ਜਿਹਾ ਜਿਹੜਾ ਪ੍ਰਚਾਰ ਕਰਨ ਲੱਗ ਪਿਆ।
1: ਮੌਜ ਵਿਲਾਸ ਬੇਕਮਾਲ,
0: ਫਿਰ ਇਹਨੇ ਆਪਣੇ ਇਹਨਾਂ ਉਪਦੇਸ਼ਾਂ ਨੂੰ ਵੰਡਣ ਵਾਸਤੇ ਗਾਂ ਮੌਜ ਵਿਲਾਸ, ਇੱਕ ਗ੍ਰੰਥ ਪੋਥੀ ਮੌਜ ਵਿਲਾਸ, ਵੀ ਜਿਹਦੇ ਵਿੱਚ ਬਿਲਾਸ ਕਹੋ ਤਾਂ ਕਰੋ ਮੌਜ ਦੇ ਆਪਣੀ ਮੌਜ ਮੁਤਾਬਕ, ਜਿਵੇਂ ਆਪਾਂ ਕਹਿੰਦੇ ਖੁੱਲ੍ਹੇ ਛੱਡਦੇ ਲੋਕ। ਸੋ ਮੌਜ ਬਿਲਾਸ ਭਾਵ ਖਾਓ ਪੀਓ, ਸੋ ਖਾਓ ਪੀਓ ਹੰਡਾਓ ਮੌਜਾਂ ਮਾਣੋ, ਆਹ ਜੱਗ ਡਿੱਠਾ ਅਗਲਾ ਕਹਿਣ, ਆਹ ਜੱਗ ਮਿੱਠਾ ਅਗਲਾ ਕਹਿਣ ਡਿੱਠਾ, ਅੱਗਾ ਕਿਹਨੇ ਵੇਖਿਆ ਭਾਈ, ਆਹ ਮਿੱਠਾ ਇੱਥੇ ਜੋ ਮਰਜ਼ੀ ਕਰੋ। ਕਿਉਂ ਮੌਜ ਬਿਲਾਸ ਇਹੋ ਜਿਹੇ ਪਾ ਕੇ ਇਹਨੇ ਕਹਾਵਤਾਂ ਜਿਹੀਆਂ ਜਿਹੜੀਆਂ ਬਣੀਆਂ, ਉਹਦੇ ਵਿੱਚ ਮੌਜ ਬਿਲਾਸ ਇੱਕ ਪੋਥੀ ਲਿਖੀ, ਤੋ ਵਿਵੇਕ ਮਾਲ ਦੂਜੀ ਵਿਵੇਕ ਮਾਲ, ਕਵਿਤਾਵਾਂ ਜਿਹੜੀਆਂ ਬੁੱਲੇ ਸ਼ਾਹ ਦੀਆਂ ਕੁਝ ਗਿਆਨ ਜਿਹਾ ਲੈ ਕੇ ਉਹਦਾ, ਅਤੇ ਉਹ ਇਹਨੇ ਪਰੋ ਕੇ ਇੱਕ ਥਾਂ ਲਿਖ ਦਿੱਤਾ ਗੁਲਾ ਇਸ ਤਰ੍ਹਾਂ,
1: ਗੁਲਾਬ ਚਮਨ ਦਾ ਪੋਥੀ,
0: ਫਿਰ ਆਪਣੇ ਨਾਂ 'ਤੇ ਗੁਲਾਬ ਚਮਨ, ਗੁਲਾਬ ਦਾ ਫੁੱਲ ਇੱਕ ਪੋਥੀ ਜਿਹੜੀ ਇਹਨੇ ਹੋਰ ਲਿਖਣਾ ਕੀਤੀ, ਤਿੰਨ ਲਿਖੀਆਂ।
1: ਰਚੀ ਗੁਲਾਬ ਦਾਸ ਨੇ ਜੀ ਕਵਿਤਾ,
0: ਇਉਂ ਗੁਲਾਬ ਦਾਸ ਨੇ ਆਪਣੀਆਂ ਕਵਿਤਾ ਵੀ ਬਣਾ ਕੇ ਉਹਦੇ ਵਿੱਚ ਰਚੀਆਂ ਪਾ ਦਿੱਤੀਆਂ।
1: ਵਿਰਤ ਭਗਤ ਤੈ ਪੋਥੀ ਜੀ,
0: ਪਰ ਭਗਤੀ ਦੇ ਕਰਮ ਤੋਂ ਖਾਲੀ ਸੀ ਇਹ ਪੋਥੀਆਂ, ਭਗਤੀ ਕਰਨ ਵਾਸਤੇ ਕੋਈ ਪ੍ਰੇਰਨਾ ਨਹੀਂ, ਸੁੱਕਾ ਗਿਆਨ, ਖੁਸ਼ਕ ਗਿਆਨ। ਸੋ ਇਸ ਤਰ੍ਹਾਂ ਸੇ ਸਰੀਰ ਦਾ ਹੀ ਗਿਆਨ, ਆਤਮਾ ਨੂੰ ਤਾਂ ਬਹੁਤ ਪ੍ਰੇਮਾ ਭਗਤੀ ਕਰਕੇ ਜੇ ਭਿੱਜ ਜਾਂਦਾ ਮਨ, ਕਠੋਰਪੁਣਾ ਖਤਮ ਹੋ ਜਾਂਦਾ, ਫਿਰ ਇਹ ਮਨ ਆਪਣੇ ਆਤਮਾ ਵਾਸਤਵ ਸਰੂਪ ਨੂੰ ਪਛਾਣਦਾ, ਬੰਦਗੀ ਦੇ ਵਿੱਚ ਭਿੱਜਣ ਤੋਂ ਬਿਨਾਂ ਗੱਲ ਨਹੀਂ ਬਣਦੀ। ਇਹ ਸੁੱਕਾ ਗਿਆਨ ਸਾਧ ਸੰਗ ਹੈ ਜੀ, ਇਹ ਭਗਤੀ ਕਰਮ ਤੋਂ ਜੋ ਥੋਥੀਆਂ ਸੀ ਖਾਲੀ ਸੀ, ਉਹ ਪੋਥੀਆਂ ਨੇ ਲਿਖ ਕੇ ਅਤੇ ਵੰਡੀਆਂ,
1: ਜਿਨਕੋ ਪੜ੍ਹ ਸੁਣ ਲੋਕ ਹਜ਼ਾਰਾਂ,
0: ਜਿਹਨਾਂ ਨੂੰ ਪੜ੍ਹ ਸੁਣ ਕੇ, ਜਿਹਨਾਂ ਤੋਂ ਇਹਨਾਂ ਦੇ ਇਹਦੇ ਡੇਰੇ ਪਹੁੰਚਿਆ ਨਹੀਂ ਨਾ ਜਾਂਦਾ ਸੀ, ਉਹ ਪੜ੍ਹ ਕੇ ਗਾਂ ਦੀ ਗਾਂ, ਪੜ੍ਹ ਕੇ ਸੁਣ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ,
1: ਅਤੇ ਖੁਲਾਸਾ ਜੀ,
0: ਅਤੇ ਖੁੱਲ੍ਹੇ ਜੇ ਹੋ ਗਏ, ਬਹੁਤੇ ਖੁੱਲ੍ਹੇ ਹੋ ਗਏ, ਵੀ ਜੋ ਮਰਜ਼ੀ ਕਰੋ, ਬਾਬਾ ਜੀ ਆਂਦੇ ਪਾਪ ਨਹੀਂ ਲੱਗਦਾ।
1: ਸਤ ਸੰਤੋਖ ਧਰਮ ਜਪਤਾ ਪਤਾ ਅੱਜ,
0: ਉਹ ਸਮੇਂ ਫਿਰ ਹੋਇਆ ਕਿ ਸਤ ਸੱਚ ਸੰਤੋਖ ਧਰਮ ਜਪ ਤਪ, ਜੋ ਲੋਕ ਪੁੰਨ ਦਾਨ ਕਰਦੇ ਸੀ ਸਭ ਛੱਡ ਕੇ,
1: ਬ੍ਰਹਮ ਆਪ ਕਉ ਪਾਸੇ ਜੀ,
0: ਆਪਣੇ ਆਪ ਨੂੰ ਲੋਕ ਕਹਿਣ ਲੱਗੇ ਵੀ ਅਸੀਂ ਤਾਂ ਰੱਬ ਹੈ, ਅਸੀਂ ਤਾਂ ਬ੍ਰਹਮ ਹੁੰਦੇ ਹਾਂ। ਸੋ ਇਸ ਤਰੀਕੇ ਨਾਲ ਪਹਿਲਾਂ ਵੀ ਕਈ ਹੋਏ, ਜੇ ਮੁਸਲਮਾਨਾਂ ਵਿੱਚ ਹੋਏ ਉਹ ਵੀ ਮਾਰੇ ਗਏ, ਹੋਰ ਹੋਏ ਉਹ ਵੀ ਟੰਗ 'ਤੇ ਸਰਕਾਰਾਂ ਨੇ, ਕਿਉਂਕਿ ਉਦੋਂ ਉਹਨਾਂ ਦਾ ਰਾਜ ਸੀ ਧਰਮੀ ਲੋਕਾਂ ਦਾ, ਇਸਲਾਮ ਦਾ। ਅਤੇ ਇਸ ਤਰ੍ਹਾਂ ਇਹ ਆਪਣੇ ਆਪ ਨੂੰ ਲੋਕ ਕਹਿਣ ਲੱਗ ਪਏ, ਇਹਦੇ ਉਪਦੇਸ਼ਾਂ ਦਾ ਉਲਟਾ ਅਸਰ ਹੋਇਆ, ਇਹ ਅਸਰ ਪਿਆ ਵੀ ਅਹਮ ਬ੍ਰਹਮ ਕਰੇ, ਅਸੀਂ ਬ੍ਰਹਮ ਦਾ ਰੂਪ ਹੀ ਹਾਂ, ਰੱਬ ਸਾਨੂੰ ਕਾਹਦਾ ਪਾਪ ਲੱਗਣਾ ਜੀ। ਅਹਮ ਬ੍ਰਹਮ ਕਰੇ ਨਿਛੰਗ ਖਾਹੋ ਬੱਕਰੇ, ਇਹ ਕਾਫਤਾਂ ਬਣੀਆਂ ਉਦੋਂ ਦੀਆਂ। ਅਹਮ ਬ੍ਰਹਮ ਆਸਮੀ, ਅਸੀਂ ਬ੍ਰਹਮ ਹਾਂ, ਆਸਮੀ ਮੈਂ ਹੀ ਬ੍ਰਹਮ ਹਾਂ, ਉਹਦਾ ਰੂਪ ਰੱਬ ਦਾ, ਮੇਰੇ ਤੋਂ ਰੱਬ ਵੱਖਰਾ ਥੋੜ੍ਹਾ, ਪਰ ਬੰਦਗੀ ਕਰਨ ਤੋਂ ਬਿਨਾਂ ਪਾਇਆ ਨਹੀਂ। ਉਂਝੀ ਸੁੱਕਾ ਗਿਆਨ, ਅਹਮ ਬ੍ਰਹਮ ਆਸਮੀ ਨਿਛੰਗ ਭੋਗ ਲਛਮੀ, ਨਿਛੰਗ ਹੋ ਕੇ, ਨਿਡਰ ਹੋ ਕੇ ਜੋ ਮਰਜ਼ੀ ਕਰੋ, ਜੋ ਮਰਜ਼ੀ ਕਰੋ। ਸੋ ਇਸ ਤਰ੍ਹਾਂ ਬ੍ਰਹਮ ਆਪ ਕੋ ਭਾਸਾ, ਆਪਣੇ ਆਪ ਨੂੰ ਬ੍ਰਹਮ ਕਹਿਣ ਲੱਗ ਪਏ। ਸੋ ਸਣ ਕੇਸੀ ਸਨ ਕੱਪੜੀ, ਜੁੱਤੇ ਸਣੇ ਖੁਦਾ, ਇਹ ਕਹਾਵਤਾਂ ਉਦੋਂ ਦੀਆਂ ਬਣੀਆਂ ਵਾਂ। ਪੰਜਾਬੀ ਫਿਰ ਘੱਟ ਨਹੀਂ ਕਰਦੇ, ਜੋ ਜਵਾਬ ਦਿੰਦੇ ਆ ਨਾ, ਸੁਚੇਤ ਆ ਨਾ ਬਹੁਤ, ਫਿਰ ਇਹੋ ਜਿਹੀਆਂ ਕਹਾਵਤਾਂ ਗਿਆਨਵਾਨਾਂ ਨੇ ਬਣਾਈਆਂ ਸੀ, ਕੀ ਬਣਿਆ ਫਿਰਦਾ ਜੇ ਇੱਦਾਂ ਨਹੀਂ ਦੱਪਾ ਹੈ। ਸੁਣ ਕੇ ਸੀ ਸਣ ਕੱਪੜੀ ਜੁੱਤੇ ਸਣੇ ਖੁਦਾ, ਹੁਣ ਵੀ ਦੇਹਧਾਰੀ ਇਸ ਤਰ੍ਹਾਂ ਹੀ ਨਾ, ਡੇਰੇ ਜਿਹੜੇ ਬਣੇ ਪੰਜਾਬ 'ਚ ਦੇਹਧਾਰੀਆਂ ਦੇ, ਸੁਣੇ ਕੇਸ ਵੀ ਰੱਖਦੇ ਆ, ਬੜੇ ਐਨ ਬੜੇ ਬਾਬਾ ਜੀ ਹੈ ਜੀ। ਗੁਰਬਾਣੀ ਦਾ ਗਿਆਨ ਲੈ ਕੇ ਵੰਡੀ ਜਾਂਦੇ ਚੋਰੀ ਕਰਕੇ, ਆਪਦਾ ਕੋਈ ਗਿਆਨ। ਇਹ ਉਦੋਂ ਤੋਂ ਲੈ ਕੇ ਅੱਜ ਤੱਕ ਦੇ ਹਾਲਾਤ ਸਾਡੇ ਨੇ, ਸਿੱਖੀ ਨੂੰ ਢਾਹ ਲਾਉਣ ਵਾਸਤੇ, ਸਿੱਖਾਂ ਨੂੰ ਕਰੈਕਟਰ ਤੋਂ ਸਿੱਟਣ ਵਾਸਤੇ, ਗੁਰੂ ਤੋਂ ਦੂਰ ਕਰਨ ਵਾਸਤੇ। ਸੋ ਇਹ ਕਹਾਵਤਾਂ ਬਣੀਆਂ ਸਨ ਅਤੇ ਆਪਣੇ ਆਪ ਨੂੰ ਬ੍ਰਹਮ ਕਹਿਣ ਲੱਗ ਪਏ।
1: ਬਾਂਕੇ ਟੇਢੇ ਪਹਿਨੇ ਪਛਾਕੇ,
0: ਬਾਂਕੇ ਬਹੁਤ ਸੁੰਦਰ ਟੇਢੇ ਆਦਿਕ ਤੁਰਲੇ ਜੇ ਛੱਡ ਕੇ ਪੱਗਾਂ, ਅਤੇ ਪਛਾਕੇ ਪਹਿਨਣ ਲੱਗੇ ਪੂਰੇ ਸ਼ੁਕੀਨੀ ਬਣ ਗਏ, ਟੌਰੀ
1: ਬਣੇ ਰਹੇ ਸ਼ੌਕੀਨੇ ਜੀ,
0: ਬਹੁਤ ਜ਼ਿਆਦਾ ਸ਼ੁਕੀਨ ਬਣੇ ਰਹਿੰਦੇ ਨੇ ਹਰ ਵੇਲੇ ਵੀ ਅਸੀਂ ਰਾਵ ਸੁੰਦਰ ਰੱਬ ਦਾ ਰੂਪ ਹਾਂ।
1: ਜੈਸ ਕੈਸ ਜੋ ਕਿਛ ਮਿਲ ਹੈ,
0: ਜਿਸ ਤਰ੍ਹਾਂ ਦਾ ਵੀ ਖਾਣ ਪੀਣ ਨੂੰ ਮੁਫਤ ਦਾ ਮਿਲ ਜਾਵੇ, ਜਿੱਥੋਂ ਵੀ ਕਿੱਥੋਂ ਵੀ ਜੋ ਕੋਈ ਖਾਣ ਨੂੰ ਮਿਲ ਜਾਂਦਾ ਹੈ।
1: ਗਿਲ ਹੈ ਸ਼ਰਾਬਹੀਨੇ ਜੀ,
0: ਬਿਨਾਂ ਧਰਮ ਮਾਨ ਮਰਜ਼ਾਦਾ ਤੋਂ ਛੱਕ ਜਾਂਦੇ ਨੇ ਲੋਕ, ਜੋ ਡਿੱਕੇ ਆਉਂਦਾ ਸ਼ਰਾਬ ਕਬਾਬ ਜੋ ਵੀ, ਸੋ ਸਭ ਕੁਝ ਮੁਫਤ ਦਾ ਹੀ, ਹੁਣ ਵੀ ਡਿੱਗ ਹੀ ਪੈਂਦੇ ਮੁਫਤ ਦਾ ਵੇਖ ਕੇ ਲੋਕ, ਉੱਥੇ ਐਸੀ ਹਾਲਤ ਹੈ। ਧਰਮ ਨਹੀਂ ਵੇਂਦੇ ਵੀ ਅਸੀਂ ਕਬਰ 'ਤੇ ਜਾ ਰਹੇ ਹਾਂ, ਕਬਰ 'ਤੇ ਇਕੱਠ ਹੈ, ਇੱਥੋਂ ਕਬਰ ਤੋਂ ਸਿੱਖ ਨੇ ਨਹੀਂ ਛਕਣਾ ਪੀਰ ਦੀ ਕਿਸੇ ਵੀ ਕਬਰ ਤੋਂ। ਜਹਾਂ ਤਹਾਂ ਕਾ ਖਾਏ ਪ੍ਰਸ਼ਾਦ, ਸੋ ਸਿੱਖ ਨਹੀਂ ਆਦ ਜੁਗਾਦ, ਸਿੱਖ ਨੇ ਆਪਣੀ ਧਰਮ ਦੀ ਕਮਾਈ ਕਰਕੇ ਪ੍ਰਸ਼ਾਦਾ ਪਾਣੀ ਛਕਣਾ। ਦੋ ਟਾਈਮ ਜਾਂ ਗੁਰੂ ਦੇ ਘਰ ਆ ਕੇ ਸੰਗਤ ਦੀ ਧਰਮ ਦੀ ਕਿਰਤ ਵਿੱਚੋਂ ਬਣਿਆ ਹੋਇਆ ਲੰਗਰ, ਗੁਰੂ ਦਾ ਬਣਿਆ ਹੋਇਆ ਪ੍ਰਸ਼ਾਦ ਛਕਣਾ, ਹੋਰ ਕੋਈ ਚੀਜ਼ ਮੂੰਹ ਵਿੱਚ ਨਹੀਂ ਪਾਉਣੀ, ਇਹ ਮਰਿਆਦਾ ਹੈ। ਪਰ ਜੋ ਕੁਝ ਇੱਥੇ ਮਿਲਦਾ, ਜਿਵੇਂ ਨੇ ਕਿਹਾ ਐਸਾ ਅਸਰ ਪਿਆ, ਸਭ ਛਕੀ ਖਾਈ ਪੀ ਜਾਂਦੇ ਨੇ।
1: ਕੀ ਬਦਨਾਮ ਗੁਲਾਬ ਦਾਸ ਕੋ,
0: ਸੋ ਇਸ ਤਰ੍ਹਾਂ ਗੁਲਾਬ ਦਾਸ ਜਦੋਂ ਕੋਈ ਪੁੱਛਦਾ ਵੀ ਕੋਈ ਸਿਆਣਾ ਬੰਦਾ ਕਹਿੰਦਾ ਵੀ ਹੈ ਇਹ ਭਾਈ ਗਲਤ ਹੈ, ਕਹਿੰਦੇ ਗੁਲਾਬ ਦਾਸ ਜੀ ਮਹਾਰਾਜ ਕਹਿੰਦੇ ਹੈ, ਉਹਨਾਂ ਦੇ ਮੁਤਾਬਕ ਹੀ ਖਾ ਰਹੇ ਹੈਂ।
1: ਮੂਰਖ ਲੋਕ ਤਿੰਨ ਹੈ ਜੀ,
0: ਮੂਰਖ ਲੋਕ ਜਿਹੜੇ ਸੀ ਮਗਰ ਐਸੇ ਲੱਗੇ ਤੇ ਇਉਂ ਕਹਿੰਦੇ ਹਨ।
1: ਸਹੀ ਗਿਆਨ ਥਾ ਉਹਨੇ ਦੇ ਡਾਇਓ,
0: ਉਹਨੇ ਤਾਂ ਭਾਵੇਂ ਕਹਿੰਦੇ ਗਿਆਨ ਜਿਹੜਾ ਆਪਣੇ ਵੱਲੋਂ ਸਹੀ ਜਿਹੜਾ ਸਹੀ ਕਾਹਦਾ ਸੀ।
1: ਸਮਝੀ ਰਮਜ ਨਾ ਇਨ ਹੈ ਜੀ,
0: ਇਹਨਾਂ ਨੇ ਰਮ ਜਾਮ ਲੋਕਾਂ ਨੇ ਨਹੀਂ ਸਮਝੀ, ਸੋ ਭਾਵੇਂ ਸਮਝ ਵਿੱਚ ਨਹੀਂ ਪਈ, ਗਾਂ ਦੀ ਗਾਂ ਸੁਣ ਕੇ ਹੋਰ ਖਰਾਬ ਹੋ ਗਏ।
1: ਜਿਉਂ ਇੱਕ ਨਿਰਪੈ ਰਾਗ ਨਹਿ ਸਮਝੈ,
0: ਕਵੀ ਜੀ ਦੱਸ ਰਹੇ ਨੇ ਉਸ ਵੇਲੇ ਗਿਆਨੀ ਗਿਆਨ ਸਿੰਘ ਵੀ ਹਾਜ਼ਰ ਸਨ, ਜਿਉਂ ਦਾ ਇਤਿਹਾਸ ਹੈ। ਕਹਿੰਦੇ ਜਿਵੇਂ ਇੱਕ ਰਾਜਾ ਸੀ, ਇੱਕ ਰਾਜੇ ਨੇ ਰਾਗ ਦਾ ਉਹਨੂੰ ਪਤਾ ਨਹੀਂ ਸੀ, ਰਾਗ ਦਾ ਗਿਆਨ ਨਹੀਂ ਸੀ।
1: ਰਾਣੀ ਦੇਵ ਇਸ਼ਾਰਾ ਜੀ,
0: ਅਤੇ ਮੁਜਰਾ ਲੱਗਾ ਹੋਇਆ ਸੀ ਉਹਦੇ ਸਭਾ ਵਿੱਚ, ਅਤੇ ਰਾਣੀ ਨੇ ਫਿਰ ਇਸ਼ਾਰਾ ਦਿੱਤਾ ਵੀ ਇਹਨੂੰ ਪਤਾ ਨਹੀਂ ਲੱਗਣ ਕਿ ਮੇਰਾ ਕਿਹੜਾ ਪਤਾ ਨਹੀਂ ਲੱਗਦਾ। ਰਾਣੀ ਨੇ ਫਿਰ ਇਸ਼ਾਰਾ ਦਿੱਤਾ,
1: ਸੂਹੀ ਕੁੜਤੀ ਦਿਖਰਾਈ ਉਹਨੇ,
0: ਲਾਲ ਰੰਗ ਦੀ ਸੋਹੀ ਕੁੜਤੀ ਜੋ ਪਾਈ ਉਹ ਦਿਖਾਈ ਵੀ ਇਹ ਸੋਹੀ ਰਾਗ ਵੱਜ ਰਿਹਾ।
1: ਕੁੜਤੀ ਰਾਗ ਉਚਾਰਾ ਜੀ,
0: ਅਤੇ ਫਿਰ ਵੀ ਇਹ ਕੁੜਤੀ ਦੇ ਮੁਤਾਬਕ ਹੀ ਉਹ ਰਾਗ ਉਹਨਾਂ ਨੇ ਉਚਾਰ ਦਿੱਤਾ, ਸੋਹੀ ਰਾਗ ਜਿਹੜਾ ਸੀ ਉਹ ਚੱਲਦਾ ਸੀ, ਭਾ ਪਤਾ ਲੱਗਾ।
1: ਯੋਹੀ ਗੁਲਾਬ ਦਾਸ ਥਾ ਗਿਆਨੀ,
0: ਜਿਵੇਂ ਕਹਿੰਦੇ ਗੁਲਾਬ ਦਾਸ ਭਾਵੇਂ ਗਿਆਨੀ ਵੀ ਸੀ ਵਿਦਵਾਨ ਸੀ,
1: ਪੂਰਨ ਪੁਰਖ ਮਹਾਨ ਹੈ ਜੀ,
0: ਭਾਵੇਂ ਕਈ ਉਹਨੂੰ ਪੂਰਨ ਪੁਰਖ ਵੀ ਕਹਿੰਦੇ ਸੀ ਬੜਾ ਮਹਾਨ ਹੈ,
1: ਅਧਿਕਾਰ
0: ਪਰ ਉਹਨੇ ਬਿਨਾਂ ਅਧਿਕਾਰ ਤੋਂ ਹਰੇਕ ਲੋਕਾਂ ਨੂੰ ਜਿਹੜਾ ਗਿਆਨ ਗਲਤ ਦੜਾ ਦਿੱਤਾ ਵੀ ਪੰਜੀ ਪ੍ਰਕਿਰਤੀਆਂ ਸਰੀਰ ਹੀ ਰੱਬ ਹੈ, ਖੁਸ਼ਕ ਗਿਆਨ ਜਿਹੜਾ ਉਹਨੇ ਪ੍ਰਪੱਕ ਕਰ ਦਿੱਤਾ।
1: ਸਭ ਕਾ ਬ੍ਰਹਮ ਗਿਆਨ ਹੈ ਜੀ,
0: ਸਾਰਿਆਂ ਨੂੰ ਬ੍ਰਹਮ ਗਿਆਨ ਵੀ, ਸਾਰੇ ਬ੍ਰਹਮ ਗਿਆਨੀ ਹੈ, ਆਪਾਂ ਰੱਬ ਦਾ ਰੂਪ ਹੀ ਹੈ। ਇਹ ਜਿਹੜਾ ਖੁਸ਼ਕ ਗਿਆਨ ਉਹਨੇ ਦ੍ਰਿੜ ਕੀਤਾ, ਇਹ ਉਹਨੇ ਬਹੁਤ ਵੱਡੀ ਗਲਤੀ ਕੀਤੀ।
1: ਯਹੀ ਤੈ ਜਿਸ ਪਿੰਡ ਮੈਂ ਜਾਏ,
0: ਇਸ ਕਰਕੇ ਸਤਿਗੁਰੂ ਗਿਆਨ ਦਿੰਦੇ ਸੀ, ਸਿੱਖ ਜਦੋਂ ਆਉਂਦਾ ਸੀ, ਸਾਰੇ ਸਤਿਗੁਰਾਂ ਦਾ ਇਤਿਹਾਸ ਆਪਾਂ ਪੜ੍ਹ ਲਈਏ, ਪਹਿਲਾਂ ਉਹਨੂੰ ਚਰਨ ਅੰਮ੍ਰਿਤ ਦਿੰਦੇ ਸੀ, ਸਿੱਖੀ ਦਿੰਦੇ ਸੀ, ਫਿਰ ਕਹਿੰਦੇ ਭਾਈ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਹਰ ਰੋਜ਼, ਅੱਜ ਉਹ ਰੰਗ ਲੱਗਦਿਆਂ ਲੱਗਦਿਆਂ, ਫਿਰ ਜਿਵੇਂ ਸਿੱਖ ਸੇਵਾ ਘਾਲ ਉਹਨਾਂ ਦੀ ਕਮਾਈ ਹੁੰਦੀ, ਫਿਰ ਗੁਰੂ ਘਰ ਵਿੱਚ ਉਹਨਾਂ ਨੂੰ ਕੁਝ ਸੇਵਾ, ਕੁਝ ਸਮਾਂ ਲੰਗਰਾਂ 'ਚ ਸੇਵਾ ਦੇ ਦਿੰਦੇ ਸੀ ਸੱਚੇ ਪਾਤਸ਼ਾਹ। ਫਿਰ ਜਿਵੇਂ ਜਿਵੇਂ ਸਿੱਖ ਰੰਗ ਚੜ੍ਹ ਜਾਂਦਾ ਸੀ, ਫਿਰ ਉਹਨੂੰ ਥਾਪੜੇ ਦੇ ਕੇ ਮੰਜੀਆਂ ਦੇ ਕੇ ਪ੍ਰਚਾਰ ਵੀ ਹੁਣ ਅਡੋਲ ਹੋ ਗਿਆ, ਇਵੇਂ ਨਹੀਂ ਵੀ ਯਕਦਮ ਖੁਸ਼ਕ ਗਿਆਨ ਦੇਈ ਜਾਓ। ਸੋ ਇਹਨੇ ਖੁਸ਼ਕ ਗਿਆਨ ਦਿੱਤਾ, ਜਾਹੀ ਤੈ ਜਿਸ ਪਿੰਡ ਮੈਂ ਜਾਏ। ਇਸ ਵਾਸਤੇ ਜਿਸ ਪਿੰਡ ਵਿੱਚ ਹੀ ਇਹ ਜਾਂਦਾ, ਆਪਣਾ ਲਾਹੋ ਲਸ਼ਕਰ ਜਿਹਾ ਚੇਲੇ ਚਾਟੜੇ ਲੈ ਕੇ
1: ਗੁਲਾਬ ਦਾਸੀਆ ਰਹਿ ਜੀ,
0: ਗੁਲਾਬ ਦਾਸੀਆ ਜਾ ਕੇ ਰਹਿੰਦਾ ਜਿੱਥੇ ਕੁਝ
1: ਦੇਣਾ। ਇਹਦੇ
0: ਬੋਲ ਸੁਣ ਕੇ, ਬਚਨ ਜਿਹੜੇ ਕਰਦਾ ਇਹੋ ਜਿਹੇ ਖੁਸ਼ਕ ਗਿਆਨ ਦੇ, ਤੇ ਗੱਭਰੂ ਨੌਜਵਾਨ ਸੁਣ ਕੇ
1: ਅਤੀ ਖੁਲਾਸੇ ਜੀ,
0: ਅਤਿ ਬਹੁਤ ਖੁੱਲੇ ਜੀਵਨ ਵਾਲੇ ਬਣ ਜਾਂਦੇ ਆ, ਆਪਣਾ ਕਰੈਕਟਰ ਜਿਹੜਾ ਉਹ ਡੇਗ ਦਿੰਦੇ ਹਨ।
1: ਇੱਕ ਤਾਂ ਜਵਾਨੀ ਉਮਰ ਮਹਾਨੀ,
0: ਇੱਕ ਤਾਂ ਉਹਨਾਂ ਦੀ ਉਮਰ ਜਵਾਨ ਹੁੰਦੀ ਹੈ, ਜੋ ਬਹੁਤ ਹੀ ਜੋਸ਼ ਵਾਲੀ ਉਮਰ ਹੁੰਦੀ ਹੈ, ਬਲ ਵਾਲੀ।
1: ਸਹਿਜੇ ਹੁਤੀ ਅੰਧਾਰੀ ਜੀ,
0: ਸਹਿਜੇ ਹੁਤੀ ਅੰਧੇਰੀ ਸੀ, ਇਹ ਤਾਂ ਸੁਤੇ ਸਿੱਧੀ ਅੰਨੀ ਉਮਰ ਹੁੰਦੀ ਹੈ ਕਹਿੰਦੇ।
1: ਦਤੀਆ ਪਾਪ ਪੁੰਨ ਡਰ ਚੁੱਕਿਆ,
0: ਦੂਜਾ ਪਾਪ ਪੁੰਨ ਦਾ ਡਰ ਹੀ ਚੁੱਕਿਆ ਗਿਆ ਇਹਦੇ ਉਪਦੇਸ਼ ਗੱਲਾਂ ਸੁਣ ਕੇ। ਕੋਈ ਪਾਪ ਪੁੰਨ ਕੁਛ ਨਹੀਂ ਕਿਸੇ ਨੂੰ ਲੱਗਦਾ, ਕੋਈ ਨਹੀਂ ਹੈ ਨਰਕ ਸਵਰਗ, ਕੋਈ ਪਾਪ ਪੁੰਨ ਨਹੀਂ ਲੋੜ ਕਰਨ ਦੀ।
1: ਇਹ ਪੁੱਠ ਚੜੀ ਬਧੇਰੀ ਜੀ,
0: ਇਹ ਪੁੱਠ ਜਿਹੜੀ ਸੀ ਬਹੁਤ ਹੀ ਚੜ ਗਈ ਉਹਨਾਂ ਨੂੰ, ਆਮ ਲੋਕਾਂ ਨੂੰ, ਨੌਜਵਾਨਾਂ ਨੂੰ।
1: ਮਾਝੇ ਮਲਵੇ ਪੁੱਠ ਹਰ,
0: ਇਹਦਾ ਅਸਰ ਕਿੰਨਾ ਪਿਆ ਮਾਝੇ ਵਿੱਚ ਵੀ, ਜੋ ਸਤਿਗੁਰਾਂ ਦੀ ਧਰਮ ਦੀ ਧਰਤੀ ਹੈ, ਮਾਝੇ ਮਾਲਵੇ ਵਿੱਚ ਤੇ ਪੋਠੋਹਾਰ ਵਿੱਚ, ਛਿਪਦੇ ਵਿੱਚ ਵੀ, ਸੋ ਰਾਵੀ ਤੋਂ ਪਾਰ ਵੀ
1: ਫੈਲਿਓ ਇਹ ਮਤ ਭਾਰੇ ਜੀ।
0: ਅੱਜ ਕੱਲ੍ਹ ਦੇ ਪਾਕਿਸਤਾਨ ਵਿੱਚ ਇਹਦਾ ਮਤ ਗੁਲਾਬ ਦਾ ਸੀ, ਇਹਦਾ ਬਹੁਤਾ ਫੈਲ ਗਿਆ।
1: ਦੇਖ ਦੇਖਾ ਦੇਖੀ ਜਵਾਨ ਤੀਆ ਨਰ,
0: ਦੇਖਾ ਦੇਖੀ ਇੱਕ ਦੂਜੇ ਨੂੰ ਦੇਖ ਕੇ, ਭੇਡਾ ਚਾਲ, ਜਵਾਨ ਨੌਜਵਾਨ ਤੇ ਲੜਕੀਆਂ ਸਾਰੇ ਹੀ।
1: ਚੋਰੇ ਯਾਰ ਲਵਾਰੇ ਜੀ,
0: ਚੋਰ ਆਦਿਕ ਯਾਰ ਆਦਿਕ ਆਮ ਜਿਹੜੇ ਸੀ ਬਕਵਾਦ ਕਰਨ ਵਾਲੇ ਲੋਕ, ਸਾਰੇ ਇਕੱਠੇ ਹੋ ਕੇ ਇਹਦੇ ਮਤ ਮਗਰ ਲੱਗ ਪਏ।
1: ਖੁਦ ਹੀ ਪਏ ਵੇਦਾਂਤੀ ਨਾਸ ਤੱਕ,
0: ਇਹਨਾਂ ਤੋਂ ਆਮ ਲੋਕਾਂ ਦੇ ਮਗਰ ਲੱਗਣਾ ਹੀ ਸੀ, ਜਿਹੜੇ ਚਾਹੁੰਦੇ ਹੀ ਇਹ ਸੀ, ਕੋਈ ਕੁਝ ਹੁੰਦੇ ਉਸਦੀ ਉਮਰ ਹੁੰਦੀ ਹੈ, ਤੇ ਜਿਹੜੇ ਕਹਿੰਦੇ ਖੁਦ ਹੀ ਭਏ ਵੇਦਾਂਤੀ ਨਾਸਤਕ, ਜਿਹੜੇ ਵੇਦਾਂਤੀ ਸੀ ਨਾ ਉਹ ਵੀ ਨਾਸਤਕ ਹੋ ਗਏ।
1: ਧੂਮ ਮਚੀ ਜਗ ਮਹਿ ਜੀ,
0: ਸਾਰੇ ਪੰਜਾਬ ਵਿੱਚ ਇਹਦੀ ਧੁੰਮ ਜੀ ਮੱਚ ਗਈ, ਸਾਰੇ ਇਹਦੀ ਹਲਚਲੀ ਇਹਦੇ ਉਪਦੇਸ਼ ਦੀ ਪੈ ਗਈ।
1: ਬੇਟੀ ਬਹੁ ਨਿਕਾਲੇ ਦੌਲਤ,
0: ਬੇਟੀਆਂ ਲੜਕੀਆਂ ਤੇ ਨੂੰਹਾਂ ਆਪਣੇ ਘਰ ਵਿੱਚੋਂ ਹੀ ਧਨ ਦੌਲਤ ਚੋਰੀ ਕਰਨ ਲੱਗ ਪਈਆਂ।
1: ਮਾਸ ਸ਼ਰਾਬ ਛਕਿਆ ਹੈ ਜੀ,
0: ਤੇ ਉਹ ਪੈਸਿਆਂ ਦਾ ਮਾਸ ਸ਼ਰਾਬ ਛਕਣ ਲੱਗ ਪਈਆਂ, ਵੀ ਕੋਈ ਪਾਪ ਪੁੰਨ ਨਹੀਂ ਲੱਗਦਾ ਬਾਬਾ ਜੀ ਆਂਦੇ ਐ।
1: ਉਸੇ ਜਮਾਨੇ ਮੈਂ ਇੱਕ ਮਤ ਕਾ,
0: ਉਸੇ ਜਮਾਨੇ ਵਿੱਚ ਉਸੇ ਐਨ ਟਾਈਮ, ਸੋ ਭਾਵ ਇੱਕ ਇਹ ਸੀ ਉੱਧਰ ਮਾਝੇ ਦੀ ਧਰਤੀ 'ਤੇ ਜਿਹਨੂੰ ਸ਼ਹਿ ਸੀ ਸਰਕਾਰ ਦੀ, ਅੰਗਰੇਜ਼ ਸਰਕਾਰ, ਦੂਜਾ ਇੱਥੇ ਇੱਕ ਮਾਲਵੇ ਵਿੱਚ ਸੀ ਇਹੋ ਜਿਹਾ ਹੀ ਬੈਠਾ। ਉਸੇ ਜ਼ਮਾਨੇ ਵਿੱਚ ਬਰਾਬਰ ਜਿਹੜਾ ਉਹਨਾਂ ਸਾਲਾਂ ਵਿੱਚ ਹੀ ਇਸ ਮਤ ਕੋ ਇਹਦੀ ਮਤ ਨੂੰ ਹੋਰ
1: ਮਦਦ ਮਿਲੀ ਇੱਕ ਔਰ ਜੀ,
0: ਹੋਰ ਵੀ ਮਦਦ ਮਿਲੀ, ਸਹਾਇਤਾ ਮਿਲੀ, ਬਲਦੀ ਤੇ ਤੇਲ ਪਿਆ ਉਹ ਕਹਿ ਲਈਏ।
1: ਮੱਗੀ ਸ਼ਾਹ ਮਨਸੂਰ ਪਰੇ ਮੈਂ,
0: ਉਹ ਸੀਗਾ ਮੱਗੀ ਸ਼ਾਹ, ਅਖਵਾਉਂਦਾ ਆਪਣੇ ਆਪ ਨੂੰ ਮਨਸੂਰਪੁਰ ਦੇ ਵਿੱਚ।
1: ਬਿਲਤੇ ਯੋਹੀ ਗੌਰੇ ਜੀ,
0: ਉਹ ਵੀ ਬਹੁਤ ਭਾਰੀ ਇੱਧਰ ਪ੍ਰਗਟ ਸੀ, ਇਸੇ ਤਰ੍ਹਾਂ ਦੀਆਂ ਗੱਲਾਂ ਉਹ ਕਰਦਾ ਸੀ, ਖੁੱਲ੍ਹੇ ਖਿਆਲ ਆਪ।
1: ਦੂਤੀ ਰਮੇਸ਼ਵਰ ਪੁਰੀ ਗੁਸਾਈ,
0: ਦੂਜਾ ਜਿਹੜਾ ਰਮੇਸ਼ਵਰਪੁਰੀ ਰਾਮ ਜੀ ਨੇ ਬੰਨੀ ਸੀ, ਉੱਥੋਂ ਦਾ ਗੁਸਾਈ ਜਿਹੜਾ ਪੰਡਿਤ ਸੀ ਇੱਕ ਹੋਰ ਵਿਦਵਾਨ,
1: ਪਿੰਡ ਮਾਨਸਾ ਰਹਿ ਜੀ,
0: ਉਹ ਵੀ ਮਾਲਵੇ ਵਿੱਚ ਮਾਨਸਾ ਪਿੰਡ ਵਿੱਚ ਰਹਿ ਰਿਹਾ ਸੀ ਰਹਿ ਕੇ।
1: ਵਹਿ ਵੀ ਐਨ ਗੁਲਾਬ ਦਾਸ ਸਮ,
0: ਸੋ ਉਹ ਵੀ ਗੁਲਾਬ ਦਾਸ ਦੇ ਵਾਂਗ ਹੀ ਆਪਣੇ ਲੱਛਣ ਜਿਹੜੇ ਉਹਨੇ ਵੀ ਫੈਲਾਏ ਹੋਏ ਸੀ, ਖਿਲਾਰੇ ਖਿਲਾਰਦਾ ਹੈ।
1: ਸੁਸਕੇ ਗਿਆਨ ਦਿੜਾ ਹੈ ਜੀ,
0: ਸੁੱਕਾ ਗਿਆਨ ਹੀ ਉਹ ਦਿੜਾਉਂਦਾ ਲੋਕਾਂ ਨੂੰ, ਕਹਿੰਦਾ ਵੀ ਆਪਾਂ ਹੀ ਰੱਬ ਆ, ਸਭ ਕੁਝ ਜੋ ਮਰਜ਼ੀ ਕਰੋ ਤੇ ਜੋ ਮਰਜ਼ੀ ਜਿੱਥੇ ਮਰਜ਼ੀ ਜਾਓ ਤੇ ਆਓ।
1: ਇਹੋ ਦਾਸੀਓ ਮੈਂ ਸੇ ਵਿਗੜਿਆ,
0: ਇਹ ਜਿਹੜਾ ਸੀ ਸੋ ਸਾਧ ਸੰਗਤ ਜੀ, ਗੁਸਾਈ ਜਿਹੜਾ ਸੀ ਇਹ ਉਦਾਸੀਆਂ ਦੇ ਵਿੱਚੋਂ ਲੜ ਕੇ ਆਇਆ ਸੀ, ਵਿਗੜਿਆ ਸੀ।
1: ਵਹਿ ਸੰਨਿਆਸੀਓ ਮੋਹੈ ਜੀ,
0: ਤੇ ਉਹ ਗੁਲਾਬ ਦਾਸ ਜਿਹੜਾ ਦੂਜਾ ਸੀ, ਤੇ ਉਹ ਸੰਨਿਆਸੀਆਂ ਦੇ ਵਿੱਚੋਂ ਜਿਹੜਾ ਮਨਸੂਰਪੁਰ ਵਾਲਾ ਸੀ ਉੱਤੇ ਆਇਆ ਨਾਂ ਜੀ ਦਾ, ਸੋ ਮੱਗੀ ਸ਼ਾਹ ਇਹ ਸੰਨਿਆਸੀਆਂ ਦੇ ਵਿੱਚੋਂ, ਉਹਨਾਂ ਦੇ ਵਿੱਚੋਂ ਲੜ ਕੇ ਤੇ ਉਹਨਾਂ 'ਚ ਵਿਗੜ ਕੇ ਆਇਆ ਸੀ।
1: ਕਾਲੰਗਿਆਰੀ ਦਹੂੰ ਖੇਤਰ,
0: ਦੋਨਾਂ ਨੇ ਦੋਨਾਂ ਦੇ ਸੰਨਿਆਸੀਆਂ ਅਤੇ ਉਦਾਸੀਆਂ ਦੇ ਸੁੰਦਰ ਭੇਖ ਰੂਪੀ ਖੇਤ ਦੇ ਵਿੱਚ ਦੋਨਾਂ ਨੇ ਚੰਗੀ ਕਾਂਗਿਆਰੀ ਪਾਈ, ਜ਼ਹਿਰ ਘੋਲੀ।
1: ਪਰੀ ਰੰਗ ਦੀ ਖੋ ਹੈ ਜੀ,
0: ਅਤੇ ਉਹਨਾਂ ਦਾ ਜਿਹੜਾ ਰੰਗ ਜਾਸ ਸੀ ਨਾ ਉਹ ਸਾਰਾ ਖਤਮ ਕਰ ਦਿੱਤਾ, ਲੋਕਾਂ ਦੀ ਸ਼ਰਧਾ ਹੀ ਖਤਮ ਹੋ ਗਈ ਸੰਨਿਆਸੀਆਂ ਤੋਂ, ਉਦਾਸੀਆਂ ਸਾਧੂਆਂ ਤੋਂ, ਜਿਹੜੇ ਅਸਲ ਵਿੱਚ ਦਾ ਨਾਮ
1: ਇਸ ਕੇ ਭਏ ਗੁਲਾਬ ਦਾਸੀਏ
0: ਇਸ ਕੇ ਇਹਨੂੰ ਮੰਨਣ ਵਾਲੇ ਗੁਲਾਬ ਦਾਸ ਨੂੰ ਗੁਲਾਬ ਦਾਸੀਏ ਹੋ ਗਏ ਲੋਕ
1: ਉਨਕੇ ਮੌਜੀ ਰੋਡੇ ਜੀ
0: ਉਹਨਾਂ ਦੇ ਦੋਵਾਂ ਦੇ ਜਿਹੜੇ ਮੌਜੀ ਬਣ ਗਏ ਰੋਡੇ ਰੋਡੇ ਮੋਨੇ ਕੋਨੇ ਤੇ ਮੌਜੀ ਬਣ ਗਏ
1: ਲੱਖਾਂ ਲੋਕ ਖਰਾਬ ਕਰੇ
0: ਇਹਨਾਂ ਨੇ ਉਹ ਤਿੰਨਾਂ ਨੇ ਰਲ ਕੇ ਨਾ ਉਸ ਵੇਲੇ ਅੰਗਰੇਜ਼ਾਂ ਦੀ ਸ਼ਹਿ ਤੇ ਅੰਗਰੇਜ਼ ਸਰਕਾਰ ਨਾਲ ਪਿੱਠ ਤੇ ਖੜੋਤੀ ਸੀ ਸੋ ਲੱਖੋਂ ਲੋਕ ਖਰਾਬ ਕਰੇ ਇਹਨਾਂ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਦੇ ਲੋਕ ਵੱਡਾ ਪੰਜਾਬ ਸੀ ਪੰਜ ਦਰਿਆਵਾਂ ਦਾ ਇਹਨਾਂ ਨੇ ਵਿਗਾੜ ਦਿੱਤੇ ਖਰਾਬ ਕਰਤੇ ਜੀਵਨ ਤੋਂ ਸੁੱਟ ਦਿੱਤੇ
1: ਐਸੇ ਭੇ ਸੋ ਭੋਡੇ ਜੀ
0: ਐਸੇ ਭੋਡੇ ਤੋਂ ਭਾਵ ਭੈੜੇ ਹੋ ਗਏ ਆਪ ਹੁਦਰੇ ਮਨ ਮਤੀਏ ਲੋਕ
1: ਮੂੜੇ ਕੁਰਸੀ ਪਲੰਘ ਛਤਰ ਬੱਡ
0: ਤੇ ਆਪ ਇਹ ਜਿਹੜੇ ਸੀ ਨਾ ਇਹ ਮੂੜੇ ਤੇ ਜੋ ਥੱਲੇ ਨੀ ਬਹਿੰਦੇ ਸੀ ਜਾਂ ਤਾਂ ਘੱਟੋ ਘੱਟ ਮੂੜੇ ਤੇ ਜਾਂ ਪਲੰਘ ਵੱਡਾ ਵਿਛਾ ਕੇ ਤੇ ਉੱਪਰ ਆਪਣੇ ਛਤਰ ਕਰਾਉਂਦੇ ਸੀ
1: ਰੱਖਿਆ ਸੰਗ ਸਜਾ ਹੈ ਜੀ
0: ਆਪਣੇ ਨਾਲ ਬਹੁਤ ਚੇਲਿਆਂ ਨੂੰ ਸਜਾ ਕੇ ਰੱਖਦੇ ਸੀ ਇਹ ਵੀ ਤਿੰਨ ਚੀਜ਼ਾਂ ਨਾਲ ਹੀ ਰੱਖਦੇ ਸੀ ਤੇ ਆਪਣਾ ਪੂਰਾ ਗੁਰੂਆਂ ਵਾਂਗ ਇਹ ਆਸਣ ਲਾ ਕੇ ਬਹਿੰਦੇ ਸੀ
1: ਰੰਗੜੇ ਤੇ ਚਮਾਰ ਵਿਗਾੜੀ
0: ਬਹੁਤ ਜਿਹੜੇ ਪਹਿਲਾਂ ਲੋਕ ਵਿਗੜਦੇ ਨੇ ਨਾ ਰੰਗਰੇਟੇ ਮਜ਼ਹਬੀ ਸਿੱਖ ਆਦਿਕ ਚਮਿਆਰ ਚਮ ਦਾ ਕੰਮ ਕਰਨ ਵਾਲੇ ਗਰੀਬ ਸਿੱਖ ਵਿਗਾਰੀ ਇਹ ਜਿਹੜੇ ਇਹਨਾਂ ਨੂੰ ਵਿਗਾਰ ਪਾਈ ਇਹ ਇਹਨਾਂ ਨੂੰ ਚੱਕੀ ਫਿਰਦੇ ਸੀ
1: ਪਿੰਡੋ ਪਿੰਡ ਪਹੁੰਚਾ ਹੈ ਜੀ
0: ਪਿੰਡੋ ਪਿੰਡ ਪਹੁੰਚਾਉਂਦੇ ਸੀ ਪਲਗਾ ਛਤਰ ਤੇ ਮੂੜੇ ਇਹਨਾਂ ਦੇ ਆਓ ਬਾਬਾ ਜੀ ਹੁਣ ਇੱਥੇ ਆ ਜਾਓ
1: ਜਾਵੇ ਜਹਾਂ ਥਿਰਾਵੇ ਸਜ ਵਜ
0: ਜਾਵੇ ਜਹਾਂ ਥਿਰਾਵੇ ਸਜ ਵਜ ਜਿੱਥੇ ਜਾਂਦੇ ਨੇ ਨਾ ਉੱਥੇ ਇਹਨਾਂ ਨੂੰ ਸਾਜਾ ਵਜਾ ਕੇ ਟਕਾਉਂਦੇ ਆ ਤੇ ਫਿਰ ਲੋਕਾਂ ਨੂੰ ਢੋਲ ਵਜਾ ਕੇ ਆਉਂਦੇ ਸੀ ਵੀ ਆ ਜਾਓ ਬਾਬਾ ਜੀ ਦੇ ਦਰਸ਼ਨ ਕਰ ਲਾ ਕਰ ਲਓ ਗੁਲਾਬ ਦਾਸ ਜੀ ਆਏ ਨੇ ਜੀ ਮੱਗੀ ਸ਼ਾਹ ਜੀ ਆਏ ਹਨ ਸੋ ਇਸ ਤਰ੍ਹਾਂ ਜਿਹੜਾ ਤੀਜਾ ਸੀ ਗੁਸਾਈ ਰਮੇਸ਼ਵਰ ਵਾਲੇ ਆਏ ਨੇ
1: ਬਹੁਤ ਬਕ ਗਿਆਨ ਸੁਣਿਆ ਹੈ ਜੀ
0: ਵਾਹ ਬਹੁਤ ਬਕ ਗਿਆਨ ਸੁਣਾ ਬਹੁਤ ਬਕ ਕੇ ਉੱਚੀ ਉੱਚੀ ਆਪਣਾ ਇਹ ਖੁੱਲਾ ਗਿਆਨ ਫਿਰ ਸੁਣਾਉਂਦੇ ਸਨ
1: ਚਰਚਾ ਕਰੇ ਬਤੰਡੇ ਜਲ ਪਾ
0: ਚਰਚਾ ਕਰਦੇ ਸੀ ਬਤੰਡਾਬਾਦ ਆਦਿਕ ਬਤੰਡਾਬਾਦ ਹੁੰਦੀ ਹੈ ਵੀ ਦੂਜੇ ਦੇ ਪੱਖ ਨੂੰ ਝੂਠਾ ਕਰਕੇ ਝੂਠਾ ਕਰ ਦੇਣਾ ਜ਼ੋਰ ਨਾਲ ਆਪਣਾ ਜ਼ੋਰ ਪਾ ਲੈਣਾ ਦਬਾਅ ਪਾ ਲੈਣਾ ਇਸ ਤਰ੍ਹਾਂ ਦੀ ਚਰਚਾ ਏ ਸੋ ਕਰਦੇ ਸਨ ਜੇ ਕੋਈ ਆਉਂਦਾ ਵੀ ਸੀ ਉਹਨੂੰ ਦਬਾ ਲੈਂਦੇ ਸੀ ਵਿਚਾਰੇ ਨੂੰ
1: ਦੰਗੇ ਬਹੁਤ ਥਾਂ ਹੈ ਜੀ
0: ਬਹੁਤ ਥਾਂ ਤੇ ਦੰਗੇ ਵੀ ਹੁੰਦੇ ਸੀ ਕਿਉਂਕਿ ਅਣਖ ਪੰਜਾਬ ਦੇ ਲੋਕਾਂ ਦੀ ਕੋਈ ਪੂਰਨ ਤੌਰ ਤੇ ਨਹੀਂ ਮਾਰ ਸਕਦਾ ਜੋ ਛੇਵੇਂ ਪਾਤਸ਼ਾਹ ਤੇ ਦਸਵੇਂ ਪਾਤਸ਼ਾਹ ਦੇ ਗਏ ਨੇ ਦਾਤ ਕੌਣ ਜੰਮਿਆ ਦੋ ਸਿਰਾਂ ਵਾਲਾ ਜਿਹੜਾ ਪੰਜਾਬੀਆਂ ਦੇ ਅੰਦਰੋਂ ਇਹਨੂੰ ਖਤਮ ਕਰ ਦੇਵੇਗਾ ਨਹੀਂ ਹੋਵੇ ਹੁੰਦੇ ਸੀ ਉਦੋਂ ਵੀ ਵਿਚਾਰੇ ਭਿੜਦੇ ਰਹੇ ਜਿੰਨੇ ਸੀ ਭਾਵੇਂ ਜ਼ੋਰ ਸੀ ਪਰ ਕਿਤੇ ਕਿਤੇ ਜਿਹੜੀ ਅਣਖ ਦੀ ਗੈਰ ਤੋਂ ਜਾ ਕੇ ਦੰਗੇ ਹੁੰਦੇ ਸੀ ਰੋਕਣ ਵਾਲੇ ਵੀ ਸਿੰਘ ਜਾਂਦੇ ਹੋਣਗੇ ਨਾ ਵੀ ਬਾਜ ਆ ਜਾਓ ਇਹਨਾਂ ਕਰਤੂਤਾਂ ਤੋਂ ਹੁਣ ਵੀ ਇਹੋ ਕੁਝ ਹੋ ਰਿਹਾ ਪੰਜਾਬ 'ਚ ਕਿਤੇ ਕਿਤੇ ਨਿੰਗ ਸਿੰਘ ਜਾਂਦੇ ਨੇ ਕੀ ਕੁਝ ਹੋ ਰਿਹਾ ਵੇਖੋ ਕਿੰਨੀ ਮਨ ਮਤ ਸੋ ਇਸ ਤਰ੍ਹਾਂ ਕਹਿੰਦੇ ਦੰਗੇ ਬਹੁਤ ਥਾਂ ਥੈ ਹੈ ਜੀ ਲੋਕ ਲੜ ਪੈਂਦੇ ਨੇ ਉਹਦੇ ਵੀ ਸੋਟੇ ਚੱਕ ਲੈਂਦੇ ਵੀ ਹੁਣ ਆਹੀ ਕੁਝ ਸਰਸੇ ਵਾਲੇ ਨਾ ਹੁੰਦਾ ਇਹ ਬਿਆਸ ਵਾਲੇ ਤੋਂ ਵੱਖਰਾ ਹੋ ਕੇ ਆਪਦਾ ਮਤ ਚਲਾ ਕੇ ਨੇ ਜਿਵੇਂ ਇਹ ਇਤਿਹਾਸ ਆਇਆ ਆ ਸਰਸੇ ਵਾਲੀ ਜੂਠ ਜਿਹੜੀ ਅੰਦਰ ਦਿੱਤੀ ਹੈ ਸੋ ਇਹਦਾ ਵੀ ਇਹੀ ਹਾਲ ਸੀ ਪੰਜਾਬ ਦੇ ਵਿੱਚ ਮਨ ਮਤ ਸਿੰਘ ਜਾਂਦੇ ਸੀ ਰੋਕਣ ਵਾਸਤੇ ਸੋ ਪ੍ਰਚਾਰਕ ਵੀ ਬੜਾ ਕੁਝ ਬੜੇ ਔਖੇ ਸੀ ਉਸ ਵੇਲੇ ਸਾਧ ਸੰਗਤ ਜੀ ਸੋ ਇਹ ਸਮੇਂ ਸਮੇਂ ਸਰਕਾਰਾਂ ਨੇ ਹਥਿਆਰ ਵਰਤੇ ਨੇ ਸਿੱਖੀ ਨੂੰ ਢਾਹ ਲਾਉਣ ਵਾਸਤੇ ਤੇ ਬਹੁਤ ਥਾਂ ਕਹਿੰਦੇ ਦੰਗੇ ਹੁੰਦੇ ਨੇ ਲੜਾਈ ਹੁੰਦੀ ਹੈ
1: ਰੋਟੀ ਮੰਗ ਦੁੱਧ ਕ੍ਰਿਤ
0: ਤੇ ਰੋਟੀ ਇਹਦੇ ਚੇਲੇ ਜਿਹੜੇ ਨਾ ਰੋਟੀਆਂ ਖਾਂਦੇ ਨੇ ਮੰਗ ਕੇ ਲੋਕਾਂ ਤੋਂ ਆਪਣੇ ਜਿਹੜੇ ਇਹਨਾਂ ਦੇ ਪਾਤਸ਼ਾਹ ਹੁੰਦੇ ਉਹਨਾਂ ਤੋਂ ਰੋਟੀ ਦੁੱਧ ਘਿਓ ਮੰਗ ਕੇ ਖਾਂਦੇ ਹੈ
1: ਪਿੰਡੋ ਪਿੰਡ ਫਿਰੇ ਹੈ ਜੀ
0: ਪਿੰਡੋ ਪਿੰਡਾਂ ਵਿੱਚ ਫਿਰਦੇ ਹੈ ਇਹ ਵੀ ਇੱਕ ਤਰੀਕਾ ਜਿਹਾ ਹੁੰਦਾ ਵੀ ਫਿਰ ਹੀ ਲੋਕ ਆਪਣੇ ਨਾਲ ਜੁੜਨਗੇ ਨਾ ਜੇ ਉਹਨਾਂ ਦੇ ਬੂਹਿਆਂ ਤੇ ਜਾਵਾਂਗੇ ਤਾਂ ਘਰਾਂ ਤੇ
1: ਢੱਡ ਸਾਰੰਗੀ ਬਜਵੈ ਕੈ ਬਹੁ
0: ਢੱਡ ਸਾਰੰਗੀ ਜਿਹਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਵੀਹ ਰੱਸੀ ਅਣਖੀ ਵਾਰਾਂ ਸੂਰਮਿਆਂ ਦੀਆਂ ਗਾਉਣ ਵਾਸਤੇ ਅਣਖ ਜਗਾਈ ਸੀ ਛੇਵੇਂ ਪਾਤਸ਼ਾਹ ਨੇ ਸਾਜ਼ ਉਹੀ ਵਰਤਦੇ ਆ ਸਾਡੇ ਵਾਲੇ ਗੁਰਮਤ ਵਾਲੇ ਢੱਡ ਸਾਰੰਗੀ ਇਹ ਵਜਾ ਕੇ ਬਹੁਤ ਜ਼ਿਆਦਾ ਪਿੰਡਾਂ ਵਿੱਚ
1: ਮਿਰਜਾ ਹੀਰ ਸੁਣਿਆ ਹੈ
0: ਸੁਣਾਉਂਦੇ ਕੀ ਹੈ ਸਿੱਖ ਇਤਿਹਾਸ ਨਹੀਂ ਮਿਰਜਾ ਅਤੇ ਹੀਰ ਵੀ ਉਹ ਸੁਣਾਓ ਸੋ ਮਿਰਜਾ ਸਾਹਿਬਾਂ ਰਾਂਝਾ ਹੀਰ ਇਹ ਸੁਣਾਉਂਦੇ ਹਨ ਲੋਕਾਂ ਦੇ ਮਨ ਨੂੰ ਚੰਚਲ ਕਰਨ ਵਾਸਤੇ।
1: ਚੋਰ ਲਵਾਰ ਮਿਲੇ ਰਹੇ ਇਨ ਮੈਂ,
0: ਇਹਨਾਂ ਨਾਲ ਹੋਰ ਵੀ ਚੋਰ ਠੱਗ ਮਿਲੇ ਰਹਿੰਦੇ ਹਨ, ਕਹਿੰਦੇ ਇਕੱਠੇ ਹੋਏ ਰਹਿੰਦੇ ਨੇ।
1: ਚੋਰੀ ਕਰ ਸੋ ਲਿਆ ਵੈਂ ਜੀ,
0: ਉਹ ਚੋਰੀਆਂ ਆਦਿ ਕਰਕੇ ਰਾਤ ਨੂੰ ਫਿਰ ਲਿਆਉਂਦੇ ਨੇ ਧੰਨ ਦੌਲਤ, ਹੋਰ ਵੀ ਜਦੋਂ ਸਬਰ ਨਹੀਂ ਆਉਂਦਾ ਮੰਗ ਕੇ।
1: ਅਦਰ ਫਲੇ ਪਛਾਕੈ ਦਾਰੂ,
0: ਤੇ ਆਪਣੇ ਸੋ ਪਛਾਕਾਂ ਦੇ ਉੱਪਰ ਬਹੁਤ ਸ਼ਕੀਨੀ ਲਾਉਂਦੇ ਹੈ, ਸੋਹਣੇ ਪਛਾਕੇ ਪਾ ਕੇ ਰਾਜਿਆਂ ਮਹਾਰਾਜਿਆਂ ਵਾਲੇ ਤਰਫ ਲੈ ਲਾ ਕੇ ਰੱਖਦੇ ਹੈ, ਵੀ ਜਿੱਥੋਂ ਦੀ ਲੰਘ ਜਾਂਦੇ ਆ ਗੁਲਾਬ ਦੇ ਫੁੱਲਾਂ ਵਾਂਗੂ ਵਾਸ਼ਨਾ ਹੀ ਆਉਂਦੀ ਹੈ। ਸੋ ਦਾਰੂ ਪਛਾਕਾਂ, ਦਾਰੂ ਤੇ ਸ਼ਰਾਬ ਆਦਿਕ ਇਹ ਵੀ ਨਾਲ ਰੱਖਦੇ ਨੇ।
1: ਆਦਿਕ ਖਰਚ ਚਲਾਵੇ ਜੀ,
0: ਆਦਿਕ ਖਰਚ ਚੋਰੀਆਂ ਕਰਕੇ ਤੇ ਇਹਦਾ ਖਰਚ ਚਲਾਉਂਦੇ ਆ, ਲੋਕਾਂ ਤੇ ਮਾੜਾ ਅਸਰ ਪਾਉਂਦੇ ਹਨ।
1: ਵੱਡੇ ਲੋਕ ਅਤਿਸ਼ੈ ਜਬ ਹੀ,
0: ਜਦੋਂ ਬਹੁਤੇ ਲੋਕ ਅਤਿਸ਼ੈ ਕਰਕੇ ਬਹੁਤੇ ਵੱਧ ਗਏ, ਮਾਲਵੇ ਵਿੱਚ ਵੀ, ਮਾਝੇ ਵਿੱਚ ਵੀ ਤੇ ਪੋਠੋਹਾਰ ਵਿੱਚ ਵੀ ਇਹਨਾਂ ਦਾ ਅਸਰ ਪੈ ਗਿਆ, ਲੋਕ ਧਰਮ ਛੱਡ ਗਏ, ਬਹੁਤ ਜ਼ਿਆਦਾ ਰੌਲਾ ਮੱਚ ਗਿਆ। ਉਹ ਸਿਆਣੇ ਕਹਿਣ ਲੱਗੇ ਕੀ ਹੋ ਗਿਆ ਤੁਹਾਨੂੰ, ਗੁਰੂਆਂ ਨੂੰ ਸੱਚੇ ਪਾਤਸ਼ਾਹ ਦੇ ਸਿਧਾਂਤ ਨੂੰ ਭੁੱਲ ਗਏ ਹੋ, ਸੋ ਅਗਲ ਤੇ ਹੱਥ ਮਾਰੋ। ਲੋਕ ਕਰਲਾਉਣ ਲੱਗੇ ਸਿਆਣੇ, ਫਿਰ ਆਦਾਂ ਕਰਨ ਲੱਗੇ।
1: ਤਬ ਪਟਲੇ ਸਿਮਰਗੇ ਸਨਰਿੰਦਰ,
0: ਤਦੋਂ ਉਸ ਵੇਲੇ ਫਿਰ ਜਿਹੜੇ ਰਾਜੇ ਸੀ ਨਾ ਰਿਆਸਤਾਂ ਦੇ, ਸਾਡੇ ਕਵੀ ਜੀ ਲਿਖ ਰਹੇ ਨੇ ਵੀ ਸਭ ਤੋਂ ਪਹਿਲਾਂ ਪਟਿਆਲੇ ਵਾਲੇ ਰਾਜੇ ਨੇ ਮਹਾਰਾਜਾ ਨਰਿੰਦਰ ਸਿੰਘ ਨੇ,
1: ਨਿਰਪ ਭਰਪੂਰ ਅਦਾਰ ਜੀ।
0: ਦੂਜਾ ਜਿਹੜਾ ਨਾਭੇ ਵਾਲਾ ਰਾਜਾ ਭਰਪੂਰ ਸਿੰਘ ਸੀ, ਇਹ ਸਾਰੇ ਤਿਆਰ ਬਰਤਿਆਰ ਸੀ, ਇਹਨੇ ਨਾਲ ਰਲ ਕੇ ਲੋਕਾਂ ਨੇ ਪੁਕਾਰਾਂ ਕੀਤੀਆਂ ਵੀ ਤੁਸੀਂ ਕੁਝ ਕਰੋ, ਕਿਉਂ ਅੰਗਰੇਜ਼ ਕੀ ਕਰ ਲੈਣਗੇ, ਤੁਹਾਡੇ ਕੋਲ ਵੀ ਤਾਂ ਰਾਜ ਹੀ ਹੈ ਨਾ, ਫੌਜਾਂ ਨੇ, ਇਹ ਹਟਾਓ ਕੂੜ ਪ੍ਰਚਾਰ ਸਾਰਾ। ਲੋਕ ਜਦੋਂ ਪੁਕਾਰਾਂ ਕੀਤੀਆਂ ਤਾਂ ਇਹਨਾਂ ਰਾਜਿਆਂ ਨੇ, ਸੋ ਇਹ ਦੋਵੇਂ ਮਹਾਰਾਜਾ ਨਰਿੰਦਰ ਸਿੰਘ ਪਟਿਆਲੇ ਵਾਲਾ ਸੀ ਉਸ ਵੇਲੇ, ਇਹ ਜਿਹੜੇ ਮਰਿੰਦਰ ਹੋਣੀ ਇਹਨਾਂ ਦੇ ਵੱਡੇ ਵਡੇਰੇ, ਇਹਨਾਂ ਦੇ ਕੁਲ 'ਚੋਂ ਇਹ ਉਹਨਾਂ 'ਚੋਂ ਆਈ ਹੈ, ਅਤੇ ਨਾਭੇ ਵਾਲਾ ਰਾਜਾ ਜਿਹੜਾ ਸੀ ਭਰਪੂਰ ਸਿੰਘ ਜੀ,
1: ਸ਼੍ਰੀ ਵਜ਼ੀਰ ਸਿੰਘ ਧਰਮਾਤਮ,
0: ਅਤੇ ਫਿਰ ਧਰਮਾਤਮਾ ਫਰੀਦਕੋਟੀਆ ਰਾਜਾ ਭਾਈ ਵਜ਼ੀਰ ਸਿੰਘ ਜੀ,
1: ਔਰ ਸਰੂਪ ਮਰਗੇਸਾ ਜੀ,
0: ਔਰ ਜੀਮ ਦਾ ਰਾਜਾ ਸੀ ਬੜਾ ਧਰਮੀ, ਬਹੁਤ ਸਿੱਖੀ ਕਮਾਉਣ ਵਾਲਾ ਭਾਈ ਸਰੂਪ ਸਿੰਘ ਜੀ, ਇਹਨੇ ਦਿੱਲੀ ਦੇ ਗੁਰਦੁਆਰੇ ਅੰਗਰੇਜ਼ਾਂ ਨੂੰ ਇੰਗਲੈਂਡ ਤੱਕ ਪਹੁੰਚ ਕਰਕੇ, ਸੀਸਗੰਜ ਸਾਹਿਬ ਜੋ ਅੱਜ ਸਰੂਪ ਅਸੀਂ ਵੇਖਦੇ ਹਾਂ, ਐਡਾ ਵੱਡਾ ਦਰਬਾਰ ਸਾਹਿਬ ਇਹਨੇ ਸਜਵਾਇਆ ਸੀ ਇਹ ਰਾਜੇ ਨੇ। ਜੀਂਦ ਦਾ ਜਿਹੜਾ ਸਰਦਾਰ ਸਰੂਪ ਸਿੰਘ ਸੀ, ਚੌਥਾ ਇਹਨਾਂ ਨੇ ਰਲ ਕੇ,
1: ਆਦਿਕ ਰਾਜਗਾਨ ਸਰਦਾਰ,
0: ਆਦਿਕ ਜਿਹੜੇ ਰਾਜ ਘਰਾਣੇ ਸੀ ਇਹਨਾਂ ਨੇ ਰਿਆਸਤਾਂ ਵਾਲਿਆਂ ਸਰਦਾਰਾਂ ਨੇ ਰਲ ਕੇ ਆਪਣਾ ਬਲ ਲੈ ਕੇ,
1: ਬਕਰ ਇਹੋ ਵਿਸ਼ੇਸ਼ ਜੀ,
0: ਇਹਨਾਂ ਨੂੰ ਫਿਰ ਤਿੰਨਾਂ ਨੂੰ ਵਿਸ਼ੇਸ਼ ਕਰਕੇ ਫੜਿਆ, ਆਪਣਾ ਬਲ ਵਿਖਾ ਕੇ ਵੀ ਹੁਣ ਡਰਨ ਦੀ ਲੋੜ ਨਹੀਂ, ਇਹਨਾਂ ਨੂੰ ਫੜੋ।
1: ਜੋ ਗੁਲਾਬ ਦਾਸੀਆ ਮੌਜੀ,
0: ਜਿਹੜਾ ਗੁਲਾਬ ਦਾਸੀਆ ਸੀ ਨਾ, ਮੌਜੀ ਵੱਜਦਾ ਸੀ, ਗੁਲਾਬ ਦਾਸੀਆ ਤੇ ਮੌਜੀ ਜਿਹੜੇ ਸੀ ਦੂਜੇ, ਜਿੱਥੇ ਮਿਲੇ ਇਹਨਾਂ ਨੂੰ ਫਿਰ ਘੇਰਾ ਪਾ ਕੇ ਕਚਾਨੀ ਨਾਲ ਇਹਨੂੰ ਫੜ ਲਿਆ,
1: ਬਲਕਿ ਉਸੀ ਵਜ੍ਹਾ ਕੇ, ਔਰ
0: ਸੋ ਜਿੱਥੇ ਲੁੰਗ ਲਾਣਾ ਲੈ ਕੇ ਫਿਰਦੇ ਸੀ ਨਾ ਆਪਣਾ, ਉੱਥੋਂ ਹੀ ਫੜ ਲਏ ਇਹ,
1: ਜੋ
0: ਇਸ ਤਰੀਕੇ ਨਾਲ ਬਲਕਿ ਉਸੀ ਵਜ੍ਹਾ ਕੇ ਔਰ ਬਲਕਿ ਭਾਵੇਂ ਕਿ ਉਸੇ ਇਹਨਾਂ ਦੀ ਵਜ੍ਹਾ ਦੇ ਹੋਰ ਵੀ ਜਿਹੜੇ ਟੋਲੇ ਇਹਨਾਂ ਦੇ ਗਾਂਹ ਸੀ ਨਾ ਪ੍ਰਚਾਰ ਕਰਨ ਵਾਲੇ, ਉਹਨਾਂ ਨੂੰ ਵੀ ਬਹੁਤਿਆਂ
1: ਨੂੰ
0: ਜਿਹੜੇ ਇਹਨਾਂ ਦੇ ਪਿਛਲੱਗ ਸੀਗੇ, ਪੈਸੇ ਲੈਂਦੇ ਸੀ ਇਹਨਾਂ ਤੋਂ, ਇਹਨਾਂ ਦੇ ਆਪਾਂ ਕਿਉਂ ਕਹਿ ਲਈਏ ਗਾਂਹ ਪਹਾੜੇ ਦੇ ਪ੍ਰਚਾਰਕ, ਤੇ ਉਹਨਾਂ ਨੂੰ ਵੀ ਫੜ ਲਿਆ ਇਹਨਾਂ ਨੇ, ਜਕੜ ਲਿਆ ਸੰਗਲਾਂ ਵਿੱਚ, ਸੰਗਲ ਪਾ ਕੇ ਬੰਨ ਲਏ ਸਾਰੇ।
1: ਤਿਉਂ ਹੀ ਅੰਗਰੇਜ਼ੀ ਇਲਾਕੇ ਮੈਂ,
0: ਕਿਉਂ ਰਾਜੇ ਹੋਣ ਤਾਂ ਇਹੋ ਜਿਹੇ ਹੋਣ ਸਿੱਖਾਂ ਦੇ, ਫਿਰ ਤਾਂ ਆਉਂਦਾ ਨਾ ਸਵਾਦ, ਆ ਹੁਣ ਵਾਲਿਆਂ ਨੇ ਡੁੱਬ ਗਿਆ ਮਰ ਗਿਆ, ਸਿਆਸੀ ਮੌਤ ਪਹਿਲਾਂ ਮਰਿਆ ਤੇ ਫਿਰ ਹੁਣ ਮੌਤ ਆਈ ਬਾਦਲ ਨੂੰ, ਬੇੜਾ ਗਰ ਕਰ ਗਿਆ ਪੰਜਾਬ ਦਾ, ਕੋਈ ਮਾਨ ਮਰਜ਼ਾਦਾ ਨਹੀਂ ਰਹਿਣ ਦਿੱਤੀ, ਨਾ ਅਕਾਲ ਤਖਤ ਦੀ, ਨਾ ਸ਼੍ਰੋਮਣੀ ਕਮੇਟੀ ਦੀ, ਨਾ ਕੋਈ ਹੋਰ। ਸੋ ਤਿਉਂ ਹੀ ਅੰਗਰੇਜ਼ੀ ਇਲਾਕੇ ਮੈਂ, ਇਵੇਂ ਇਹਨਾਂ ਨੇ ਆਪਣੀਆਂ ਰਿਆਸਤਾਂ ਵਿੱਚੋਂ, ਵੇਖੋ ਜਿੱਥੋਂ ਤੱਕ ਜ਼ੋਰ ਸੀ, ਇਹ ਹੈ ਗੁਰੂ ਦੀ ਸਿੱਖੀ, ਇਹਨਾਂ ਨੇ ਆਪਣੀਆਂ ਰਿਆਸਤਾਂ ਵਿੱਚੋਂ ਤਾਂ ਇਹਦੀ ਖੁੰਭ ਠੱਪੀ, ਫਿਰ ਫੜੇ ਸਾਰੇ ਇਹ, ਅਤੇ ਜਿਹੜਾ ਅੰਗਰੇਜ਼ੀ ਇਲਾਕਾ ਸੀ ਸਤਲੁਜ ਤੋਂ ਪਾਰ ਦਾ, ਹੇਠਾਂ ਇਹਨਾਂ ਦਾ ਰਾਜ ਸੀ, ਤੋ ਇਸ ਤਰੀਕੇ ਨਾਲ ਉਹ ਅੰਗਰੇਜ਼ੀ ਇਲਾਕੇ ਵਿੱਚ ਜਿਹੜਾ ਇਹਨਾਂ ਦਾ ਆਸਰਾ ਸੀ, ਉੱਥੋਂ ਵੀ ਇਹਨਾਂ ਨੇ ਉਹਨਾਂ ਨੂੰ ਅੰਗਰੇਜ਼ਾਂ ਨੂੰ ਲਾਰਡ ਨੂੰ ਸਿਫਾਰਿਸ਼ਾਂ ਕਰਕੇ ਵੀ ਇਹ ਠੀਕ ਨਹੀਂ ਗਾ, ਇਹ ਸਾਨੂੰ ਮਨਜ਼ੂਰ ਨਹੀਂ ਗਾ, ਅਸੀਂ ਤੁਹਾਡੇ ਮਤਹਿਤ ਹਾਂ, ਤੁਹਾਡੇ ਨਾਲ ਚੱਲੇ ਹਾਂ ਦਿੱਲੀ, ਪਰ ਇਹ ਸਾਨੂੰ ਇਹ ਮਨਜ਼ੂਰ ਨਹੀਂ ਹੋਊਗਾ। ਇਹਨਾਂ ਨੇ ਉੱਥੋਂ ਵੀ ਅੰਗਰੇਜ਼ੀ ਦੇ ਇਲਾਕਿਆਂ ਵਿੱਚੋਂ ਵੀ
1: ਜਮਾਨਤਾਂ ਥਾਈ ਜੀ
0: ਜਮਾਨਤਾਂ ਲਈਆਂ। ਜਿਹੜੇ ਚੌਧਰੀ ਲੋਕ ਸੀ ਉਹਨਾਂ ਨੂੰ ਜ਼ਿੰਮੇਵਾਰੀਆਂ ਉਹਨਾਂ ਨੇ ਲਈਆਂ ਵੀ ਅਸੀਂ ਹਟਾਵਾਂਗੇ।
1: ਚੌਧਰੀਆਂ ਨੇ ਸਜ਼ਾ ਦਿਲਾਈ,
0: ਚੌਧਰੀ ਜਿਹੜੇ ਸੀ ਪੰਚ ਸਰਪੰਚ ਉਹ ਅੰਗਰੇਜ਼ੀ ਇਲਾਕੇ ਦੇ, ਉਹਨਾਂ ਨੇ ਇਹਨਾਂ ਨੂੰ ਫੜ ਕੇ ਜਿਹੜੇ ਇਹਦੇ ਬੰਦੇ ਸੀ ਸਜ਼ਾਵਾਂ ਦਵਾਈਆਂ।
1: ਅਨਕਹਿ ਲੁੱਚਿਓਂ ਤਾਈ ਜੀ,
0: ਅਨਕਹਿ ਲੁੱਚਿਓਂ ਤਾਈ ਜੀ, ਜਿਹੜੇ ਬਹੁਤ ਵਿਗੜੇ ਹੋਏ ਸੀ ਨਾ ਇਹਨਾਂ ਦੇ ਤਾਈ।
1: 1912 ਤੋਂ 14
0: ਤੋਂ ਲੈ ਕੇ ਸੰਮਤ ਆਏ, ਸੰਮਤ ਸਮਝਣਾ ਸੰਨ ਨਹੀਂ, ਸੰਮਤ ਬਿਕਰਮੀ 1912 ਤੋਂ 14 ਦੇ ਵਿੱਚ ਲੈ ਕੇ 2 ਸਾਲਾਂ ਦੇ ਵਿੱਚ
1: ਜਬ ਹੋਈ ਐਸੇ ਜੀ,
0: ਜਦੋਂ ਇਸ ਤਰ੍ਹਾਂ ਦੀ ਕਾਰਵਾਈ ਹੋਈ ਸੀ। ਇਹ ਬਣਦਾ ਸੰਨ 1955 ਤੱਕ, 55 ਤੋਂ 57 ਵਾਹਿਗੁਰੂ 1800 ਤੋਂ 57। ਹੁਣ ਤੁਸੀਂ ਹਿਸਾਬ ਲਾ ਲਓ ਵੀ 1949 ਵਿੱਚ ਸਾਡਾ ਸਿੱਖ ਰਾਜ ਗਿਆ ਵਾ, 6 ਸਾਲਾਂ ਦੇ ਵਿੱਚ ਹੀ ਆਹ ਹਾਲਤ ਕਰ ਦਿੱਤਾ ਸੀ ਅੰਗਰੇਜ਼ੀ ਸਰਕਾਰ ਨੇ ਸਿੱਖੀ ਨੂੰ ਡੇਗਣ ਵਾਸਤੇ ਸਿੱਖਾਂ ਨੂੰ। ਹੁਣ ਕੀ ਹੋਇਆ, ਹੁਣ ਸੰਘਰਸ਼ ਸਾਡਾ 95-96 ਤੱਕ ਸੀ। 95 ਦੇ ਵਿੱਚ ਉਹ ਜ਼ਾਲਮ ਬੁੱਚੜ ਜਿਹੜਾ ਹੈ, ਜਿਹਨੂੰ ਆਪਾਂ ਬੁੱਚੜ ਕਹਿੰਦੇ ਹਾਂ, ਪੰਜਾਬ ਦਾ ਮੁੱਖ ਮੰਤਰੀ, ਉਹ ਉੱਡ ਗਿਆ ਸੀ। ਉਦੋਂ ਤੱਕ ਖਾਲਸੇ ਦਾ ਪ੍ਰਤਾਪ ਰਿਹਾ ਹੈ ਪੰਜਾਬ ਵਿੱਚ, ਕੋਈ ਮਨ ਮਤ, ਸਾਡੀ ਆਪਦੀ ਸੱਭਿਅਤਾ ਸੀ, ਸ਼ਾਦੀਆਂ ਹੁੰਦੀਆਂ ਸੀ, ਭਾਈਚਾਰਾ ਰਲ ਕੇ ਸਾਰੇ ਨੌਜਵਾਨ ਵਿਆਹਾਂ ਵਿੱਚ ਜੁੱਟਦੇ ਸੀ, ਧੀਆਂ ਭੈਣਾਂ ਆਪਣੀਆਂ ਸਮਝਦੇ ਸੀ, ਨਗਰ ਵਿੱਚ ਚਾਹ ਹੁੰਦਾ ਸੀ। ਉਸ ਤੋਂ ਬਾਅਦ ਇਹਨਾਂ ਨੇ ਸਿੰਗਰਾਂ ਨੂੰ ਦੇ ਕੇ, ਦੂਜਾ ਬੁੱਚੜ ਜਿਹੜਾ ਸੀ ਆਪਦੀ ਮੌਤ ਮਰਿਆ, 2 ਸਾਲ ਮੰਜੇ 'ਤੇ ਬਹਿ ਕੇ ਕੁਰਲਾ ਕੇ ਮੁਸ਼ਕ ਆਉਂਦਾ ਸੀ ਦਿੱਲੀ ਵਿੱਚ, ਉਹਦੇ ਮੰਜੇ ਕੋਲ ਨਹੀਂ ਜਾਂਦਾ ਸੀ ਕੋਈ। ਕਿਰਪਾਲ ਗਿੱਲ ਜਿਹੜਾ KPS ਗਿੱਲ ਜਿਹਨੂੰ ਆਪਾਂ ਆਹਨੇ, ਉਹਨੇ ਇਹ ਤਰੀਕੇ ਨਾਲ ਵੀ ਹੁਣ ਇਹਨਾਂ ਦਾ ਕਰੈਕਟਰ ਜਿਹੜਾ ਨਾਸ ਕਰੋ, ਸੱਭਿਅਤਾ ਖਤਮ ਕਰੋ। ਦਿੱਲੀ ਨੇ ਜਿਵੇਂ ਆਦੇਸ਼ ਦਿੱਤੇ ਸੀ ਉਹਨੂੰ ਦੁਸ਼ਟ ਨੂੰ, 96 ਤੋਂ ਲੈ ਕੇ ਅਤੇ 2003 ਤੱਕ DJ ਆ ਗਏ ਸੀ ਤੁਹਾਡੇ ਪਿੰਡਾਂ ਵਿੱਚ, ਸਾਰੀ ਸਾਰੀ ਰਾਤ ਨਾਚ ਆਉਣ ਲੱਗ ਗਿਆ ਸੀ। ਗੀਤ ਵੀ ਇਹਨਾਂ ਤੋਂ ਹੀ ਗਵਾਏ ਜਿਹੜੇ ਅੱਜ ਫਿਲਮਾਂ ਬਣਾਉਂਦੇ ਨੇ, ਇਹਨਾਂ ਤੋਂ ਗੀਤ ਗਵਾਏ ਸੀ। ਗੁਰਦਾਸ ਮਾਨ ਤੋਂ ਸ਼ਰਾਬ ਦੇ ਹੱਕ ਵਿੱਚ ਗੀਤ ਗਵਾਏ ਵੀ ਪੰਜਾਬ ਵਿੱਚ ਸਾਰੇ ਸ਼ਰਾਬ ਦਾ ਜਿਹੜਾ ਦਰਿਆ ਵਗ ਜਾਵੇ, 6ਵਾਂ ਦਰਿਆ ਸ਼ਰਾਬ ਦਾ ਵਗਿਆ ਵੀ ਆ ਤੁਹਾਡੇ ਪੰਜਾਬ 'ਚ, ਹੁਣ ਵੀ ਵਗ ਰਿਹਾ ਸ਼ਰਾਬ ਦੇ ਹੱਕ ਵਿੱਚ ਉਹਦੀ ਵਡਿਆਈ 'ਚ। ਔਰ ਇਹਨਾਂ ਨੂੰ ਵਰਤਿਆ ਗਿਆ, ਨੱਚਦਿਆਂ ਜੇ ਬਾਂਹ ਵੀ ਫੜੀ ਗਈ ਤਾਂ ਕੀ ਹੋ ਗਿਆ, ਡਾਕਾ ਤਾਂ ਨਹੀਂ ਵੱਜ ਗਿਆ, ਤੁਹਾਨੂੰ ਪਤਾ ਗੀਤਾਂ ਦਾ, ਮੈਨੂੰ ਤਾਂ ਸ਼ਰਮ ਆਉਂਦੀ ਹੈ ਇਹਦੀਆਂ ਗੱਲਾਂ ਕਰ। ਆ ਇਹ ਇਤਿਹਾਸ ਉਦੋਂ ਦਾ ਨਹੀਂ, ਅੱਜ ਵੀ ਸਾਡੇ ਨਾਲ ਇਹ ਕੁਝ ਹੋਇਆ, ਸਮਝਣ ਦੀ ਲੋੜ ਹੈ। ਨਹੀਂ ਮੈਂ ਕਥਾ ਛੱਡ ਵੀ ਸਕਦਾ ਸੀ ਤਾਂ ਨਹੀਂ ਛੱਡੀ, ਸਮਝਣ ਦੀ ਲੋੜ ਆ, ਅੱਜ ਵੀ ਇਹ ਕੁਝ ਹੋਇਆ। 2003 ਤੱਕ ਸਾਡੀ ਸੱਭਿਅਤਾ ਖਤਮ, ਵੱਡੇ ਵੱਡੇ ਪੈਲਸ ਬਣ ਗਏ, ਦੇਖੀ ਜਾਓ ਜਿਹਦਾ ਧਰਮ ਆ, ਜਿਹਨਾਂ ਧਰਮ ਬਚਾਇਆ ਬਜ਼ੁਰਗਾਂ ਨੇ, ਬਚਪਨ ਤੋਂ ਲੈ ਕੇ ਜਾਸਤ ਰੱਖਿਆ, ਉਹਨਾਂ ਨੂੰ ਵੀ ਬਹਿਣਾ ਪੈਂਦਾ ਕੁਰਸੀਆਂ 'ਤੇ, ਬਾਹਾਂ ਫੜਨ ਤੱਕ ਸਿਆਣੇ ਜਾਂਦੇ ਨੇ ਨਾਲ ਨੱਚਦੇ ਨੇ ਡਾਂਸਰਾਂ ਦੇ। ਇਹ ਸਾਡਾ ਧਰਮ ਸੀ, ਗੁਰੂ ਸਾਹਿਬ ਇਹ ਦੇ ਕੇ ਗਏ ਸੀ ਸਾਨੂੰ, ਜੇ ਤੁਹਾਡੇ ਕੋਲ ਮਾਇਆ ਵਿਆਹ ਸ਼ਾਦੀਆਂ ਚੌਂਜੀ ਉਡਾਈ ਜਾਓ ਤੁਸੀਂ ਧਰਮ ਦੇ ਉਲਟ। ਸੋ ਐਸਾ ਹੋਇਆ, ਇਹ ਹੋਇਆ ਵੇਖ ਲਓ 55 ਤੱਕ, 6 ਸਾਲਾਂ ਵਿੱਚ ਉਹਨਾਂ ਘਾਣ ਕਰਤਾ, ਅਤੇ ਹੁਣ 2003 ਤੱਕ, 96 ਤੋਂ ਲੈ ਕੇ, ਬਾਦਲ ਦਾ ਰਾਜ ਸੀ ਪਹਿਲਾਂ ਉਦੋਂ ਤੋਂ ਲੈ ਕੇ, ਇਹ ਪਿੰਡਾਂ ਵਿੱਚ ਮਾਹੌਲ ਸਾਰਾ ਸਾਡਾ ਖਤਮ ਕਰਦੇ ਅੱਜ ਤੱਕ ਜਿਹੜਾ ਚੱਲ ਰਿਹਾ। ਮਹਾਂਬਲੀ ਕੋਈ ਸੂਰਬੀਰ ਤਰਸ ਕਰ ਲੈਣ, ਪਿਤਾ ਸਤਿਗੁਰੂ ਜੀ ਕੋਈ ਆ ਗਿਆ ਤਾਂ ਬਾਬਾ ਜਰਨੈਲ ਸਿੰਘ ਵਰਗਾ ਸੂਤ ਹੋ ਜੂ, ਨਹੀਂ ਤਾਂ ਖਤਮ ਹੈ ਪੰਜਾਬ, ਧਰਮ ਖਤਮ ਹੈ। ਜਬ ਹੋਈ ਐਸੇ ਜੀ, ਉਦੋਂ ਇਹ ਸੰਨ ਸੀ ਕਹਿੰਦੇ, ਸੰਮਤ ਬਿਕਰਮੀ ਦੱਸ ਰਹੇ ਨੇ, ਉਹ 1855 ਤੋਂ ਲੈ ਕੇ 57 ਜਦੋਂ ਐਸੀ ਹਾਲਤ ਹੋਈ ਸੀ।
1: ਪੈ ਉਬਾਲ ਮੈਂ ਜਲ ਜਿਉਂ ਪਰ ਹੈ,
0: ਪੈ ਉਬਾਲ ਮੈਂ, ਜਦੋਂ ਇਹਨਾਂ ਫੜ ਲਏ ਨਾ ਜਖੜ ਲਏ, ਫਿਰ ਡਰ ਗਏ ਇੱਕਦਮ, ਫਿਰ ਡੰਡਾ ਪੀ ਰਿਹਾ ਵਿਗੜਿਆਂ ਤਿਗੜਿਆਂ ਦਾ, ਅਤੇ ਉਸ ਵੇਲੇ ਜਿਵੇਂ ਦੁੱਧ 'ਤੇ ਦੁੱਧ ਵਿੱਚ ਪਾਣੀ ਦਾ ਉਬਾਲਾ ਹੁੰਦਾ, ਥੋੜ੍ਹਾ ਹੁੰਦਾ ਨਾ ਪਾਣੀ ਦੁੱਧ ਵਿੱਚ, ਫਿਰ ਉਬਾਲੇ ਦੀ ਨਹੀਂ ਆਈ ਰਹਿ ਗਏ
1: ਘਟੇ ਲੋਕ, ਇਹੋ ਤਾਸੇ
0: ਇਹ ਸਾਰੇ ਲੋਕ ਫਿਰ ਪਿੰਡਾਂ ਵਾਲੇ ਛੱਡ ਗਏ, ਕੁਰੀਤੀਆਂ ਘੱਟ ਗਏ ਓਂ,
1: ਡੰਡਾ ਪੀ ਰਿਹਾ ਲੋਚੇ ਲੰਡਿਓਂ ਕਾ,
0: ਕਹਿੰਦੇ ਸਿਆਣੇ ਕਹਿੰਦੇ ਆ ਪੰਜਾਬੀਆਂ ਦੀ ਕਹਾਵਤ ਆ ਵੀ ਡੰਡਾ ਪੀ ਰਿਹਾ ਵਿਗੜਿਆਂ ਤਿਗੜਿਆਂ ਦਾ, ਇਹ ਲੁੱਚਿਆਂ ਲੰਡਿਆਂ ਦਾ ਡੰਡਾ ਹੀ ਪੀਰ ਹੁੰਦਾ, ਡੰਡੇ ਤੋਂ ਬਿਨਾਂ ਸੂਤ ਨਹੀਂ ਆਉਂਦੇ,
1: ਖੰਡ ਪਖੰਡ ਸੁੱਟਿਆ ਹੈ ਜੀ।
0: ਸੋ ਹਮ ਫਿਰ ਇਹ ਡੰਡੇ ਨਾਲ ਜਦੋਂ ਡੰਡਾ ਵੱਜਦਾ ਨਾ, ਫਿਰ ਪਖੰਡ ਇਹੋ ਜਿਹੇ ਇਹਨਾਂ ਦੇ ਟੁਕੜੇ ਟੁਕੜੇ ਕਰਕੇ ਸੁੱਟ ਦਿੰਦਾ ਡੰਡਾ, ਸੋ ਪਖੰਡ ਖਤਮ ਕਰ ਦਿੰਦਾ ਹੈ।
1: ਪੈ ਤਬ ਪਰਖਿਆ ਗਿਆ ਗੁਰ ਸੱਚ,
0: ਸੋ ਪੈ ਕਹਿੰਦੇ ਉਦੋਂ ਫਿਰ ਝੂਠ ਤੇ ਸੱਚ ਵੀ ਪਰਖਿਆ ਗਿਆ।
1: ਹਮ ਪੀਥੇ ਤਿੰਨ ਮਹਿ ਜੀ,
0: ਕਵੀ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਵੀ ਮੈਂ ਵੀ ਉਹਨਾਂ ਵਿੱਚ ਹੀ ਸੀ, ਰਾਜਿਆਂ ਦੇ ਨਾਲ ਮੈਂ ਵੀ ਫਿਰ ਜੁੜਿਆ ਵੀ ਠੀਕ ਹੈ ਬਹੁਤ ਚੰਗਾ ਕੰਮ ਆ ਜਿੱਥੇ ਸਿਆਣੇ ਹੋਰ ਦਾਨੇ ਬੰਦੇ ਪਿੰਡਾਂ ਤੋਂ ਡਾਂਗੇ ਸੋਟੇ ਲੈ ਕੇ ਨਾਲ ਹੋਏ ਨਾ ਮੈਂ ਵੀ ਨਾਲ ਸੀ
1: ਡਰਤ ਗੁਲਾਬ ਦਾਸੀਏ ਮੌਜੀ
0: ਫਿਰ ਡਰਦਿਆਂ ਹੋਇਆ ਗੁਲਾਬ ਦਾਸੀਏ ਮੌਜੀ ਨੇ ਜਿਹੜਾ ਕਹਿੰਦੇ ਸੀ ਮੌਜਾਂ ਮਾਣੋ ਖਾਓ ਪੀਓ ਹੰਡਾਓ ਮੌਜਾਂ ਮਾਣੋ ਆ ਜਗ ਮਿੱਠਾ ਗਲਾ ਕਹਿਣ ਡਿੱਠਾ
1: ਇਸ ਮਤ ਕੋ ਤਜ ਰਾਸੀ ਜੀ
0: ਇਹ ਸਾਰੀ ਮਤ ਨੂੰ ਛੱਡ ਕੇ ਨੇ ਇੱਕ ਵਾਰ ਤੇ ਫਿਰ ਪਖੰਡੀ ਕਰਦੇ ਪਤਾ ਕੀ ਹੁੰਦੇ ਆ ਵੀ ਮੈਂ ਮਾਫ਼ੀ ਮੰਗਦਾ ਜੀ ਜੋ ਹੋ ਗਿਆ ਮੈਂ ਕਾਲ ਤਖ਼ਤ ਮੈਂ ਮਾਫ਼ੀ ਮੰਗਦਾ ਜੀ ਹੁਣ ਨਹੀਂ ਕਰੂੰਗਾ ਜੀ ਇਹ ਛੱਡਤਾ ਮੈਂ ਸਾਰਾ ਕੁਛ ਜੀ ਮੈਂ ਨਹੀਂ ਚੋਰ ਕਰਾਊਂਗਾ ਉੱਤੇ ਮੈਂ ਨਹੀਂ ਹੁਣ ਸੋ ਪਲੰਘ ਉੱਪਰ ਬਹੂੰਗਾ ਮੈਂ ਨਹੀਂ ਛਤਰ ਫਰਾਊਂਗਾ ਮੈਂ ਨਹੀਂ ਗੁਰੂ ਖਵਾਊਂਗਾ ਇਹ ਸਾਰਾ ਕੁਝ ਕਰਦਾ ਸੀ ਅੰਗਰੇਜ਼ਾਂ ਦੀ ਸ਼ਹਿ ਨਾਲ ਸਰਕਾਰ ਤਾਂ ਉਹ ਸਾਰਾ ਕੁਝ ਛੱਡ ਗਿਆ ਨੇ ਫਿਰ ਇੱਕ ਵਾਰ ਜਦੋਂ ਪਤਾ ਲੱਗਾ ਵੀ ਕੰਮ ਖਰਾਬ ਆ ਵਾ ਲੋਕ ਵੀ ਸਾਰੇ ਹਟ ਗਏ ਧੜਾ ਧੜਾ ਜਿਹੜੇ ਮਗਰ ਲੱਗੇ ਸੀ ਫਿਰ ਡਰ ਗਿਆ ਸਾ ਕੁਝ ਛੱਡ ਕੇ
1: ਲੱਗੇ ਨਿਰਮਲੇ ਸਾਧ ਸਦਾ
0: ਇਹ ਆਪਣੇ ਆਪ ਨੂੰ ਕਹਿੰਦੇ ਅਸੀਂ ਤਾਂ ਨਿਰਮਲੇ ਸਾਧੂ ਹੁੰਦੇ ਹਾਂ ਨਿਰਮਲੇ ਸਾਧੂ ਸਦਾਉਣ ਲੱਗ ਪਏ ਜੀ
1: ਸੰਨਿਆਸੀ ਉਦਾਸੀ ਜੀ
0: ਸੋ ਫਿਰ ਇਹ ਜਿੱਧਰੋਂ ਆਏ ਸੀ ਦੂਜੇ ਵੀ ਦੋ ਰਲੇ ਸੀ ਸੰਨਿਆਸੀਆਂ 'ਚੋਂ ਆਇਆ ਸੀ ਇੱਕ ਅਤੇ ਰਮੇਸ਼ਵਰ ਵਾਲਾ ਅਤੇ ਉਦਾਸੀ ਜਿਹੜਾ ਸੀ ਮੱਘੀ ਦਾ ਮੱਘੀ ਸ਼ਾਹ ਉਹ ਵੀ ਆਪਣੇ ਫਿਰ ਟਿਕਾਣੇ ਤੇ ਫਿਰ ਉੱਥੇ ਪਹੁੰਚ ਗਿਆ
1: ਤਬੇ ਗੁਲਾਬ ਦਾਸ ਨੇ ਵੀ
0: ਤਦੋਂ ਫਿਰ ਗੁਲਾਬ ਦਾਸ ਨੇ ਵੀ ਬਹੁਤਾ
1: ਬਹੁ ਪਕਰੇ ਬੇਗਾਰੀ ਐਂਠਾ ਜੀ
0: ਇਹ ਬਹੁਤੇ ਜਿਹੜੇ ਦੇ ਮਗਰ ਲੱਗੇ ਸੀ ਉਹਨਾਂ ਨੂੰ ਫੜ ਫੜ ਕੇ ਸੋ ਫਿਰ ਇਹਨੇ ਫੜ ਫੜ ਕੇ ਫੜਾਏ ਵੀ ਇਹਨਾਂ ਨੂੰ ਫੜੋ ਮੈਂ ਵੀ ਤੁਹਾਡੇ ਨਾਲ ਆ ਐਸਾ ਡਰ ਗਿਆ
1: ਸਿਦਕੀ ਕਾਇਮ ਰਹੇ ਕੇ ਚਿਤ
0: ਜਿਵੇਂ ਫਿਰ ਜਦੋਂ ਪੈਂਦੀ ਹੈ ਨਾ ਇਹ ਆਪ ਹੀ ਕਰਾ ਕੇ ਤੇ ਮੁੱਕਰ ਵੀ ਜਾਂਦੇ ਆ ਬੇਅਦਬੀ ਕਰਾਈ ਜੂਠ ਨੇ ਸਰਸੇ ਵਾਲੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਵਿੱਚ ਇਹਦੇ ਬੰਦੇ ਸੀ ਖਰੇ ਆ ਬੇਅਦਬੀ ਕਰਾਈ ਜਦੋਂ ਪਿੰਡਾਂ ਦੇ ਪਿੰਡ ਉੱਠ ਪਏ ਉੱਥੋਂ ਕੋਟਕਪੂਰੇ ਗੋਲੀ ਚੱਲਣ ਤੋਂ ਬਾਅਦ ਅਤੇ ਸਾਰਾ ਪੰਜਾਬ ਉੱਠ ਪਿਆ ਅਤੇ ਉਦੋਂ ਬਿਆਨ ਕੀ ਆਉਂਦੇ ਸੀ ਜੂਠ ਅਤੇ ਮੇਰਾ ਇਹਦੇ ਨਾਲ ਕੋਈ ਸੰਬੰਧ ਨਹੀਂ ਇਹਦੇ ਜੂਠ ਦੇ ਸਰਸੇ ਵਾਲੇ ਮੇਰਾ ਇਹਦੇ ਨਾਲ ਕੋਈ ਸੰਬੰਧ ਨਹੀਂ ਗਾ ਵੀ ਹੁਣ ਮੇਰੇ ਚੇਲਿਆਂ ਦੇ ਘਰ ਨਾ ਫੂਕਦੇ ਹਨ ਸਿੱਖ ਸਿੱਖ ਕਦੇ ਆਉਂ ਨਹੀਂ ਕਰਦੇ ਸਿੱਖ ਬੇਗੁਨਾਹ ਨੂੰ ਨਹੀਂ ਮਾਰਦਾ ਉਹ ਹੁੰਦੀ ਹੋਰ ਕੋਈ ਕੌਮ ਸਿੱਖਾਂ ਦੇ ਥਾਂ ਔਰ ਐਸੇ ਹੁੰਦੇ ਆ ਜਦੋਂ ਕਿ ਪਰਚੇ ਲਾਏ ਸੀ ਬੁਰਜ ਜਵਾਹਰ ਸਿੰਘ ਸਾਡੇ ਕੋਲ ਪਿੰਡ ਨੇ ਜਿੱਥੋਂ ਮਹਾਰਾਜ ਸੂਰ ਚੋਰੀ ਹੋਏ ਸੀ ਪਰਚੇ ਲਾਏ ਸੀ ਵੀ ਸਾਡੇ ਕੋਲ ਹੈ ਜੇ ਤੁਹਾਡੇ ਜ਼ੁਰਤ ਆ ਤਾਂ ਲੈ ਲਓ ਉਹਨਾਂ ਨੇ ਇਹਨਾਂ ਨੇ ਪ੍ਰੇਮੀਆਂ ਨੇ ਸਾਰਿਆਂ ਬੰਦਿਆਂ ਦਾ ਪਤਾ ਸੀ ਸੋ ਨਿਕੰਮੀ ਸੀ ਸਰਕਾਰ ਬਾਦਲਾਂ ਦੀ ਨਿਕੰਮੀ ਕੀ ਲੈ ਲਿਆ ਫਿਰ ਸੋ ਇਸ ਤਰੀਕੇ ਨਾਲ ਸਾਧ ਸੰਗਤ ਜੀ ਇਹ ਲੋਕ ਹੁੰਦੇ ਆ ਮੁੜ ਕੇ ਮੁੱਕਰ ਜਾਂਦੇ ਆ ਹੁਣ ਉਹ ਗੁਲਾਬ ਸਿੰਘ ਨਾਲ ਹੋ ਗਏ ਪਤਾ ਨਾ ਵੀ ਡੰਡਾ ਹੋ ਗਿਆ ਚੋਰੀ ਵੀ ਡੰਡਾ ਸਿਰ 'ਤੇ ਵੱਜਦਾ ਅਤੇ ਆਪਣੇ ਬੰਦੇ ਹੀ ਫਿਰ ਫੜਾਉਣ ਲੱਗ ਗਿਆ ਵੀ ਇਹਨਾਂ ਚੰਗਾ ਰਹਿ ਗਿਆ ਆਪਣਾ ਬਚਾਅ ਕਰ ਲਿਆ
1: ਕਾਚੇ ਥੇ ਫਿਰ ਬੈਠੇ ਜੀ
0: ਜਿੰਨੇ ਕੱਚੇ ਪਹਿਲੇ ਸੀ ਸਾਰੇ ਬਹਿ ਗਏ ਫਿਰ ਝੱਗ ਵਾਂਗ ਪਾਣੀ ਦੀ ਵਾਂਗ ਸੋ ਐਸੀ ਹਾਲਤ ਹੋਈ ਇਹ ਸਾਰੇ ਜਿਹੜੇ ਸਿੱਧੇ ਹੋ ਗਏ ਵਿਗੜੇ ਹੋਏ ਜੇ ਰਾਜੇ ਹੋਣ ਤਾਂ ਇਹੋ ਜਿਹੇ ਹੋਣ ਸਿੱਖਾਂ ਨੂੰ ਮਿਲਣ ਧਰਮੀ ਰਾਜੇ ਜਿਹੜਾ ਘੱਟੋ ਘੱਟ ਆਪਣਾ ਧਰਮ ਤਾਂ ਬਚਾ ਲੈਣ ਹੋਰ ਕੁਝ ਨਾ ਕਰਨ ਤਾਂ ਗੁਰੂ ਸਿਧਾਂਤ ਸਿੱਖੀ ਦੇ ਸਤਿਗੁਰੂ ਕਿਰਪਾ ਕਰਨ ਇਹੋ ਜਿਹੀ ਸਰਕਾਰ ਸਾਨੂੰ ਰਾਜੇ ਦੇਣ ਸੱਚੇ ਪਾਤਸ਼ਾਹ ਮਿਹਰ ਕਰਨ ਕੋਈ ਉਹ ਅੰਮ੍ਰਿਤਪਾਲ ਸਿੰਘ ਵਿਚਾਰਾ ਉਹਦੀ ਪਾਲਟੀ ਨੂੰ ਕਬੂਰ ਪਵੇਗਾ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਧਰਮ ਰਹਿ ਜੇ ਇਹ ਹੀ ਬੇਨਤੀ ਸੱਚੇ ਪਾਤਸ਼ਾਹ ਚਰਨਾਂ ਵਿੱਚ ਇਤਿਹਾਸ ਸੇਮ ਹੈ ਤੁਹਾਡਾ ਉਦੋਂ ਵੀ ਇਹ ਸੀ ਅਤੇ ਅੱਜ ਵੀ ਇਹ ਪਰ ਸਤਿਗੁਰੂ ਕਿਰਪਾ ਕਰਨ ਵਿਚਾਰ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਜੀ ਅੱਗੇ ਤੋਂ ਸੁਮੱਤ ਬਖਸ਼ਣੀ ਹੈ ਉਹ ਰਹਿੰਦਾ ਸਮਾਂ ਕੁਝ ਮਿੰਟ ਸ਼ਬਦ ਕੀਰਤਨ ਰਾਹੀਂ ਨਿਹਾਲ ਹੋਈਏ ਦੋ ਪੰਕਤੀਆਂ ਪੜ੍ਹ ਕੇ ਫਤਿਹ ਪ੍ਰ

ਸਵਾਗ ਗੁਰ ਪਿਆਰੀ ਸਾਧ ਸੰਗਤ ਜੀ, ਇਤਨੀ ਕੋ ਹਾਜ਼ਰੀ ਪ੍ਰਵਾਨ ਕਰਨੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਸਾਡੇ ਸਭਨਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ। ਗੁਰੂ ਕਿਰਪਾ ਕਰੇ ਸਾਡਾ ਸਭਨਾਂ ਦਾ ਗਾਵਿਆ ਸੁਣਿਆ ਚੱਲਿਆ ਚੱਲ ਕਦਮ ਲਿਖ ਦੇ ਵਿੱਚ ਲਾਉਣ। ਸੌ ਰਲ ਮਿਲ ਕੇ ਆਨੰਦ ਸਾਹਿਬ ਜੀ ਦਾ ਗਾਇਨ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਅਰਦਾਸ ਜੀਉ, ਹਮ

ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਹਿਗੁਰੂ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧਿਆ ਬਹਿਤਾਏ। ਸਭ ਥਾਈ ਹੋ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋ ਸਹਾਏ।

ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆਂ ਵੰਡ ਛਕਿਆ ਉਹਦੇ ਵਿੱਚ ਲਾਈ ਅਤੇ ਗਵਾਹੀ ਦੇਖ ਕੇ ਅੰਡਟ ਕੀਤਾ ਜਿਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨੂੰ ਲਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ।

ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਨੂੰ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਤ ਵਾਧਾ ਰੱਖਾਂ ਆ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀਓ, ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਰ, ਸੇਵਾ ਸੰਭਾਲ ਦਾ ਦਾਨ, ਖਾਲਸਾ ਪੰਥ ਨੂੰ ਬਖਸ਼ੋ

ਕਰਨ ਦੀ, ਕੀਰਤਨ ਕਰਨ ਦੀ, ਕਥਾ ਕਰਨ ਦੀ ਬਲਬੁੱਧੀ ਸਮਰੱਥਾ ਬਖਸ਼ਿਸ਼ ਕਰਨੀ। ਕੀਰਤਨ ਕਥਾ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਚ ਵਸਾਉਣਾ ਜੀ, ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ। ਘਰੋਂ ਦਰੋਂ ਨਾਮਦਾਨ ਗੁਰਸਿੱਖੀ ਸਦਕ ਭਰੋਸਾ ਸੇਵਾ ਸਿਮਰਨ ਅੰਮ੍ਰਿਤ ਵੇਲਾ ਬਖਸ਼ਿਸ਼ ਕਰਨਾ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਿੰਦਿਆ ਚੁਗਲੀ ਈਰਖਾ ਦੁਆਸ ਤੋਂ ਬਚਾਉਣਾ। ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਭਾਈ ਜਸਵੀਰ ਸਿੰਘ ਜੀ ਦੀ 17ਵੀਂ ਸਾਲਾਨਾ ਬਰਸੀ ਯਾਦ ਨੂੰ ਮੁੱਖ ਰੱਖਦੇ ਹਾਂ ਸੱਚੇ ਪਾਤਸ਼ਾਹ ਜੀਓ। ਅਰਦਾਸ ਬੇਨਤੀ ਹੈ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ। ਪਰਿਵਾਰ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ। ਚੜ੍ਹਦੀ ਕਲਾ ਨਾਮਦਾਨ ਬਖਸ਼ਿਸ਼ ਕਰਨਾ। ਅੰਗ ਸੰਗ ਸਹਾਈ ਹੋਣਾ। ਬੀਬੀ ਜਸਲੀਨ ਕੌਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ। ਬੀਬੀ ਅਰਸ਼ਦੀਪ ਕੌਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ। ਕਿਰਪਾ ਕਰਨੀ ਚੜ੍ਹਦੀ ਕਲਾ ਨਾਮਦਾਨ ਬਖਸ਼ਿਸ਼ ਕਰਨਾ। ਕਾਕਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

ਜੋ ਸ਼ਰਧਾ ਕਰ ਸਿਮ ਦੇ ਖੰਡਾ ਜਾਕੇ ਹੱਥ ਮੈਂ ਸੋ ਹਮਰੀ ਰਚਿਆ ਕਰੇ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਪਣੀ ਭਗਤੀ ਲਾਏ ਡੰਡੌਤ ਬੰਦਨ ਅਨਕ ਬਾਰ

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਕ ਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਬਿਧਾਤਾ ਰਹਾਉ। ਨਾਨਕ ਪ੍ਰਭ ਅਬਿਨਾਸੀ, ਤਾ ਕੀ ਸੇਵਨ ਬਿਰਥੀ ਜਾਸੀ। ਆਨੰਦ ਕਰਹਾ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਵ ਨਾ ਲੱਗਈ, ਪਾਰ ਬ੍ਰਹਮ ਸਰਣ ਆਈ। ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗੈ ਨਾ ਪਹਾਈ। ਸਤਿਗੁਰ ਪੂਰਾ ਭੇਟਿਆ,

ਦਿਨ ਰੱਖਣਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜਹਿ ਸਾਧੂ ਗੋਬਿਦ ਭਜਨ ਕੀਰਤਨ ਨਾਨਕ ਨੀਤਾਣਾ ਹੋਣਾ ਤੂੰ ਹੈ ਛੁੱਟ ਹੈ ਨਿਕਟ ਨ ਜਾਈਹੁ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ ਉਤਮ ਕਰੋ ਠਨੀਤ ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਾਖੀ ਹੈ ਕਰਤੇ ਕਾ ਹੋਏ ਵਿਚਾਰ ਸ਼ੁਕਰ ਗਾਵੋ ਸੋਹਿਲਾ ਸਿਵਰੇ ਹੋ ਸਿਰਜਣਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਆਂ ਦੇਖਾ ਗਾ ਦੇਵਣਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੰਭਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸੱਜਣ ਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ ਕਰੇ ਹੋ ਪਹੁਚਾ ਸੱਦੜੇ ਨਿਤ ਪਵਨ ਸੱਦਨਹਾਰਾ ਸਿਮਰੀ ਹੈ ਨਾਨਕ ਸੇ ਦੇਹ ਆਵਨ ਰਾਗ ਆਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰੱਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦਵਾ ਜੰਤ ਪਿਹਰੀ ਰਹਾਉ ਸਹਿਸ ਅਵ ਨੈਨ ਨਨ ਨੈਨ ਹੈ ਤੋਹੇ ਕਾਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧੇ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਪਹਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ ਹੋਏ ਜਾ ਤੇ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਿਵ ਮੰਡਲ ਮੰਡਾ

ਤਿਨ ਅੰਤਰ ਹਉ ਮੈਂ ਕੰਡਾ ਹੈ। ਜੋ ਜੋ ਚਲ ਹੈ ਚੁਬੈ ਦੁਖ ਪਾਵ ਹੈ, ਜਮਕਾਲ ਸਹ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ

ਜਨ ਨਾਨਕ ਨਾਮ ਆਧਾਰ ਟੇਕ ਹੈ ਹਰਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰਲਾਹਾ ਗੈ ਬਸਨ ਸੁਹੇਲਾ ਔਧ ਘਟ ਦਿਨ ਸੁਰੈਣਾ ਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਓ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਿਉ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆ ਵਾਹਿਗੁਰ ਰਸ ਅਕਥ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵਹੋ ਸੁਖ ਸਹਿਜੇ

ਹਰੇ ਹੈ ਸੁਖ ਮੰਗੈ ਮੋਕਉ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕਉ ਕਰ ਸੰਤਨ ਕੀ ਧੂਰੇ ਤੁਧਿਆ ਗੈ ਅਰਦਾਸ।

ਸਿਫਤਕ ਸਾਮੰਦੀ ਨੂਰ ਅਰਸਾ ਹੋ ਪੁਰਸਾ ਹੋ ਚੱਟੀਏ ਮਲ ਜਨਮ ਜਨਮ ਦੀ ਕੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ

ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣ ਪਾ ਲੱਖ ਹੋਏ ਤਾਇਕ ਨਾ ਚੱਲੈ ਨਾਲ ਕਿਵਿਸਕਿਆਰਾ ਹੋਈ ਹੈ ਕਿ ਪੂਰਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਗਾਵੈ ਕੁਤਾਣ ਹੋਵੈ ਸੈਤਾਨ ਗਾਵੈ ਕੁਦਾਸ ਜਾਣੈ ਨਿਤਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖੂ ਚਾਰ ਗਾਵੈ ਕੋ ਸਾਜ ਕਰੇ ਤਨ ਖੇਰ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵਿਖੈ ਆਦਰਾ ਹਜ਼ੂਰ ਕਥਨਾ ਕਥੀ ਨਾ ਵੈ ਤੋਟ ਕਥ ਕਥ ਕਥੀ ਕੋਟੀ ਕੁਕੋਟ ਬਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾ ਜੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਿਆ ਵੇ ਪਰਵਾਹੋ ਸਾਚਾ ਸਾਹਿਬ ਸਾਚਨਾਏ ਪਾਖਿਆ ਭਾਵ ਅਪਾਰ ਅੱਖ ਹੈ ਮੰਗ ਹੈ ਦੇ ਦਾਸ ਕਰੇ ਦਾਤਾਰ ਤੇਰਾ ਕਿਰਪਾ ਦਰਬਾਰ ਮੋਹ ਕੇ ਬੋਲਣ ਬੋਲੀ ਹੈ।

ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਖਾ ਨਾਹੀ ਕਹਿਣਾ ਕਥਨ ਨਾ ਜਾਈ।

ਜੇ ਤਿਸ ਭਾਵਾ ਵਿਣ ਭਾਣੇ ਕੇ ਨਹਾਏ ਕਰੀ ਜੇ ਤੀਸਰ ਠੁਪਾਈ ਵੇਖਾ ਵਿਣ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਗੁਰਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ

ਸੰਬੰਧਾ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗ

ਦਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹੇ ਚੋਟਾਂ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਿ ਸਿਉ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ

ਤੇ ਭਾਰ ਤਲਾ ਕਮਨਜੋਰ ਜੀ ਜਾਤ ਰੰਗਾ ਕਿਨਾਬ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ।

ਏਕੋ ਕਬਾਉ ਤਿਸਤੇ ਹੋਏ ਲਖ ਦਰੀਆ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਕਾਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾ ਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਪੱਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜੇ ਫੁਰਮਾਏ ਤਿਵ ਤੇ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ

ਸੰਗ ਉਹ ਧੁੱਪੈ ਨਾ ਵੈਕੈ ਰੰਗ ਉਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾ ਹੋ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵ ਹੋ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਮਣ ਸੋ ਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰ ਉਤੀ ਮਾ

ਹੈ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਹਾਉ ਇਹ ਵੱਡਾ ਉੱਚਾ ਹੋਵੇ ਕੋਏ ਤਸ ਉੱਚੇ ਕਹੋ ਜਾਣੈ ਸੋਏ ਜੇ ਵੱਡਾ ਪਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮਾਂ ਲਿਖਿਆ ਨਾ ਜਾਏ ਵੱਡਾ ਦਾਤਾ ਤਿਰਨਾ ਤਮਾਏ ਕਿਤੇ ਮੰਗਾ ਹੈ ਜੋ ਦਾ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖੱਪ ਤੁੱਟ ਹੈ ਵੇਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖਾ ਹੀ ਖਾਹੇ ਕਿਤੇ ਆਦੂਖ ਭੁੱਖ ਸਦਮਾਰ ਇਹ ਭੇਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣ ਜੇਤੀਆ ਮੋਹੇ ਖਾਏ

ਫਤਿਹ ਸਾਹਿਬ। ਮੁੱਲ ਗੁਣ ਮੁੱਲ ਵਾਪਾਰ, ਮੁੱਲ ਵਾਪਾਰੀਏ ਮੁੱਲ ਭੰਡਾਰ। ਮੁੱਲ ਆਵਹਿ ਮੁੱਲ ਲੈ ਜਾਹੇ, ਮੁੱਲ ਭਾਏ ਮੁੱਲਾ ਸਮਾਹੇ। ਮੁੱਲ ਧਰਮ ਮੁੱਲ ਦੀਬਾਣ, ਮੁੱਲ ਤੁਲ ਮੁੱਲ ਪ੍ਰਵਾਣ। ਮੁੱਲ ਬਖਸ਼ੀਸ ਮੁੱਲ ਨੀਸਾਣ, ਮੁੱਲ ਕਰਮ ਮੁੱਲ ਫੁਰਮਾਣ। ਮੁੱਲ ਮੁੱਲ

ਅੱਖ ਹੈ ਸੁਰ ਨਰ ਮੁਨ ਜਨ ਸੇਵ, ਕਿਤੇ ਅੱਖ ਹੈ ਆਖਣ ਪਾਹੇ, ਕਿਤੇ ਕਹਿ ਕਹਿ ਉਠ ਉੱਠ ਜਾਹੇ, ਇਤੇ ਕੀਤੇ ਹੋਰ ਕਰੇਹ, ਤਾਖ ਨ ਸਕਹਿ ਕੇ ਜੇ ਵਡ ਭਾਵੈ।

ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਭਰੀ ਸਿਉ ਕਹੀ ਅਨ ਕਿਤੇ ਗਾਵਣ ਹਾਰੇ ਗਾਵਹਿ ਤੋਹਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਤਰ

ਗਾਵ ਹੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀਹੋ ਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ।

ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬੇਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥ।

ਗਿਆਨ ਦਾ ਭੰਡਾਰਣਾ ਕਟਕਟ ਵਾਜਹ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਏ ਕਾਰ ਚਲਾਵ ਹੈ ਲਿਖਿਆ ਵਹਿ ਭਾਗ ਆਦੇਸ ਤਿਸ ਆਦੇਸ ਆਦ ਅਨੀਲ ਅਨਾਦ ਅਨਾਹਤ।

ਚੜੀ ਐ ਹੋਏ ਕੀਸ, ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ, ਆਖਣ ਜ਼ੋਰ ਚੁੱਪੈ ਨਹ ਜ਼ੋਰ, ਜ਼ੋਰ ਨ ਮੰਗਣ ਦੇਣ ਨਾ ਜ਼ੋਰ, ਜ਼ੋਰ ਨ ਜੀਵਨ ਮਰਨ ਨਹ ਜ਼ੋਰ, ਜ਼ੋਰ ਨ ਰਾਜਮਾਲ ਮਨ ਸੋਰ, ਜ਼ੋਰ ਨ ਸੁਰਤੀ ਗਿਆਨ ਵਿਚਾਰ, ਜ਼ੋਰ ਨ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿਥੈ ਸੋਹਨ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ ਖੰਡ ਕਾਏ ਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀਐ ਹੈ ਰੂਪ ਰੰਗ ਕੇ ਵੇਸ਼, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼, ਕੇਤੇ ਅੰਧ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਅਨੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿਥੈ ਨਾਦ ਬਿਨੋਦ ਕੋਡ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿਥੈ ਘਾਟ ਘੜੀਐ ਬਹੁਤ ਅਨੂਪ, ਤਾ ਕੀਆ ਗੱਲਾਂ ਕਥੀਆ ਨਾ ਜਾਹੇ, ਜੇ ਕੋ ਕਹਿ ਪਿਛੈ ਪਛਤਾਏ, ਤਿਥੈ ਘੜੀਐ ਸੁਰਤ ਮਤ ਮਨ ਬੁੱਧ, ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿਥੈ ਹੋਰ ਨਾ ਕੋਈ ਹੋਰ, ਤਿਥੈ ਜੋਧ ਮਹਾਬਲ ਸੂਰ, ਤਿਨ ਮਹਿਰਾਮ ਰਹਿਆ ਭਰਪੂਰ, ਤਿਥੈ ਸੀਤੋ ਸੀਤਾ ਮਹਿਮਾ ਮਾਹੇ, ਤਾ ਕੇ ਰੂਪ ਨ ਕਥਨੇ ਜਾਹੇ, ਨਾ ਓਹੇ ਮਰਹਿ ਨ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿਥੈ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤੰਤ ਅਨੰਤ, ਤਿਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰਜ ਸੁਨਿਆਰ, ਆਹਰਣ ਮਤ ਵੇਦ ਹਥਿਆਰ, ਭਉ ਖਲਾਗਨ ਤਪਤਾਓ ਭਾਂਡਾ ਭਾਉ ਅੰਮ੍ਰਿਤ ਤਿਥਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਦਿਵਸ ਰਾਤ ਦੁਏ ਦਾਈ ਦਾਇਆ, ਖੇਲਾ ਸਗਲ ਜਗਤ, ਚੰਗਿਆਈ ਆ ਬੁਰਿਆਈ ਆ, ਵਾਚਾ ਧਰਮ ਹਦੂਰ, ਕਰਮੀ ਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ। ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਖ਼ਤ ਸਾਧ। ਚੱਕਰ ਚੇਹ ਨਰ ਬਰਨ ਜਾਤ ਅਰ ਪਾਤ ਨਹਿਨ ਜੇਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨੁਭਵ ਪ੍ਰਕਾਸ਼, ਸਮੇਂ ਤੋਜ ਕਿਹ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਣ ਗਣਿਜੈ ਤ੍ਰਿਪਵਨ ਮਹੀਪ ਸੁਰ ਨਰ ਸੁਰ। ਨੇਤ ਨੇਤ ਬਾਨ ਤ੍ਰਿਣ ਕਹਿਤ, ਤੁਐ ਸਰਬਨਾਮ ਕਥੈ ਕਮਨ, ਕਰਮ ਨਾਮ ਵਰਣਤ ਸੁਮਤ ਭੋਜੰਗ ਪ੍ਰਯਾਤ ਛੰਦ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਰੂਪੇ, ਨਮਸਤੰ ਨੂਪੇ, ਨਮਸਤੰ ਭੇਖੇ, ਨਮਸਤੰ ਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਅਗੰਜੇ, ਨਮਸਤੰ ਪੰਜੇ, ਨਮਸਤੰ ਅਨਾਮੇ, ਨਮਸਤੰ ਅਠਾਮੇ, ਨਮਸਤੰ ਅਕਰਮੰ, ਨਮਸਤੰ ਅਧਰਮੰ, ਨਮਸਤੰ ਨਾਮੰ, ਨਮਸਤੰ ਅਧਾਮੰ, ਨਮਸਤੰ ਅਜੀਤੇ, ਨਮਸਤੰ ਪੀਤੇ, ਨਮਸਤੰ ਅਬਾਹੇ, ਨਮਸਤੰ ਅਟਾਹੇ, ਨਮਸਤੰ ਨੀਲੇ, ਨਮਸਤੰ ਅਨਾਦੇ, ਨਮਸਤੰ ਅਛੇਦੇ, ਨਮਸਤੰ ਅਗਾਦੇ, ਨਮਸਤੰ ਅਗੰਜੇ, ਨਮਸਤੰ ਪੰਜੇ, ਨਮਸਤੰ ਉਦਾਰੇ, ਨਮਸਤੰ ਪਾਰੇ, ਨਮਸਤੰ ਸੋਏਕੈ, ਨਮਸਤੰ ਨੇਕੈ, ਨਮਸਤੰ ਭੂਤੇ, ਨਮਸਤੰ ਅਜੂਪੇ, ਨਮਸਤੰ ਨਿਰਕਰਮੇ, ਨਮਸਤੰ ਨਿਰਭਰਮੇ, ਨਮਸਤੰ ਨਿਰਦੇਸੇ, ਨਮਸਤੰ ਨਿਰਪੇਸੇ, ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ, ਨਮਸਤੰ ਨਿਰਧਾਤੇ, ਨਮਸਤੰ ਨਿਰਘਾਤੇ, ਨਮਸਤੰ ਨਿਰਧੂਤੇ, ਨਮਸਤੰ ਭੂਤੇ, ਨਮਸਤੰ ਅਲੋਕੇ, ਨਮਸਤੰ ਅਸੋਕੇ, ਨਮਸਤੰ ਨਿਰਤਾਪੇ, ਨਮਸਤੰ ਅਥਾਪੇ, ਨਮਸਤੰ ਤਿਰਮਾਨੇ, ਨਮਸਤੰ ਨਿਧਾਨੇ, ਨਮਸਤੰ ਅਗਾਹੇ, ਨਮਸਤੰ ਅਬਾਹੇ, ਨਮਸਤੰ ਤਿਰਵਰਗੇ, ਨਮਸਤੰ ਅਸਰਗੇ, ਨਮਸਤੰ ਪ੍ਰਭੋਗੇ, ਨਮਸਤੰ ਸੋਜੋਗੇ, ਨਮਸਤੰ ਰੰਗੇ, ਨਮਸਤੰ ਭੰਗੇ, ਨਮਸਤੰ ਅਗਮੇ, ਨਮਸਤਸਤਰਮੇ, ਨਮਸਤੰ ਜਲਾਸਰੇ, ਨਮਸਤੰ ਨਿਰਾਸਰੇ, ਨਮਸਤੰ ਅਜਾਤੇ, ਨਮਸਤੰ ਅਪਾਤੇ, ਨਮਸਤੰ ਅਮਜਬੇ, ਨਮਸਤਸਤ ਅਜਬੇ, ਅਦੇਸੰ ਅਦੇਸੇ, ਨਮਸਤੰ ਭੇਸੇ, ਨਮਸਤੰ ਨਿਰਧਾਮੇ, ਨਮਸਤੰ ਨਿਰਬਾਮੇ, ਨਮੋ ਸਰਬਕਾਲੇ, ਨਮੋ ਸਰਬਦਿਆਲੇ, ਨਮੋ ਸਰਬਰੂਪੇ, ਨਮੋ ਸਰਬਭੂਪੇ, ਨਮੋ ਸਰਬਖਾਪੇ, ਨਮੋ ਸਰਬਥਾਪੇ, ਨਮੋ ਸਰਬਕਾਲੇ, ਨਮੋ ਸਰਬਪਾਲੇ, ਨਮਸਤਸਤ ਦੇਵੈ, ਨਮਸਤੰ ਭੇਵੈ, ਨਮਸਤੰ ਅਜਨਮੇ, ਨਮਸਤੰ ਸੋਭਾਨਮੇ, ਨਮੋ ਸਰਬਗਾਉਣੇ, ਨਮੋ ਸਰਬਭਾਉਣੇ, ਨਮੋ ਸਰਬਰੰਗੇ, ਨਮੋ ਸਰਬਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਿਆਲੇ, ਨਮਸਤੰ ਵਰਣੇ, ਨਮਸਤੰ ਅਮਰਣੇ, ਨਮਸਤੰ ਜਰਾਰੰ, ਨਮਸਤੰ ਕਿਰਤਾਰੰ, ਨਮੋ ਸਰਬਧੰਦੇ, ਨਮੋਸਤ ਬੰਦੇ, ਨਮਸਤੰ ਨਿਰਸਾਕੇ, ਨਮਸਤੰ ਨਿਰਬਾਕੇ, ਨਮਸਤੰ ਰਹੀਮੇ, ਨਮਸਤੰ ਕਰੀਮੇ, ਨਮਸਤੰ ਅਨੰਤੇ, ਨਮਸਤੰ ਮਹੰਤੇ, ਨਮਸਤਸਤ ਰਾਗੇ, ਨਮਸਤੰ ਸੁਹਾਗੇ, ਨਮੋ ਸਰਬ ਸੋਖੰ, ਨਮੋ ਸਰਬ ਪੋਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਚਰੀ ਛੰਦ ਪ੍ਰਸਾਦਿ।

एक है फिर एक है पोजंग प्रयात छंद नमो सर्व माने समस्ति निदाने नमो देव देवे अपेखी अपेवे नमो काल काले नमो सर्व पाले नमो सर्व गौणे नमो सर्व पौणे अनंगी अनाथे निरसंगी परमाथे नमो भान भाने नमो मान माने नमो चंद्र चंद्रे नमो भान भाने नमो गीत गीते नमो तान ताने नमो नृत नृत्ये नमो नाद नादे नमो पान पाने नमो बाद बादे अनंगी अनामे समस्ति स्वरूपे परभंगी परमाथे समस्ति बेपूते कलंकं बिना ने कलंकी स्वरूपे नमो राज राजे स्वरं परम रूपे नमो जोग जोगे स्वरं परम सिद्धे नमो राज राजे स्वरं परम वृद्धे नमो शास्त्र पाणे नमो अस्त्र माणे नमो परम ज्ञाता नमो लोक माता पेखी अपरमी अभोगी अभुगते नमो जोग जोगे स्वरं परम जुगते नमो नित नारायणे क्रूर कर्मे नमो प्रेत अप्रेत देवे सो धर्मे नमो रोग हरता नमो राग रूपे नमो साह साहं नमो भूपे नमो दान दाने नमो मान माने नमो रोग रोगे नमस्तं स्नान नमो मंत्र मंत्रं नमो यंत्र यंत्रं नमो इष्ट इष्टे नमो तंत्र तंत्रं सदा सच्चिदानंद सर्वं प्रणासी अनूपे अरूपे समस्तुल निवासी सदा सिद्धदा बुद्धदा वृद्ध कर्ता अद उर्ध अर्धं अगं भोग हर्ता परम परम परमेश्वरं प्रोच पालं सदा सर्वदा सिद्ध दाता दयालं अशेदी अपेदी अनामं अकामं समस्तो प्राजी समस्तस्त तामं तेरा जोर चात्री छंद जले हैं थले हैं पीत हैं पेय हैं प्रभु हैं जू हैं देश हैं पेश हैं पोजंग प्रयात छंद अगादे अबादे अनंदी स्वरूपे नमो सर्व माने समस्ति निदाने नमस्त्वं निर्नाथे नमस्त्वं प्रमाथे नमस्त्वं अगंजे नमस्त्वं अपंजे नमस्त्वं अकाले नमस्त्वं अपाले नमो सर्वदेशे नमो सर्वपेशे नमो राजराजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोखे नमो सोख सोखे नमो सर्वरोगे नमो सर्वभोगे नमो सर्वजीतं नमो सर्वपीतं नमो सर्वज्ञानं नमो परमतानं नमो सर्वमंत्रं नमो सर्वयंत्रं नमो सर्वदृश्यं नमो सर्वकृष्यं नमो सर्वरंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिजे कृपालं स्वरूपे कुकर्मं प्रणासी सदा सर्वदा रिद्ध सिद्धं निवासी चर्प छंद प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं लख कर्मं सर्वं दाता सर्वं ज्ञाता सर्वं भाने सर्वं माने सर्वं प्राणं सर्वं त्राणं सर्वं भूता सर्वं जूता सर्वं देवं सर्वं पेवं सर्वं काले सर्वं पाले रुआल छंद प्रसाद आदरूप अनाद मूर्ता जोन पुरख अपार सर्वमान त्रिमान देव अपेवाद उदार सर्वपालक सर्वकालक सर्व को पुनकाल जत्र तत्र विराज ही अवधूत रूप रसाल नाम ठाम न जात जा कर रूप रंग न रेख आद पुरख उदार मूर्ता जोन आद शेख देश और न पेश जा कर रूप रेख न राग जत्र तत्र दिशा विशा होय फैल्यो अनुराग नाम काम बेहीन पेखत ताम हूँ नह जाहि सर्वमान सर्वत्रमान सदैव मानता एक मूर्त अनेक दर्शना कीन रूप अनेका खेल खेला खेल खेलना अंत को फिरेका देव भेव न जान ही जेह वेद और कतेबा रूप रंग न जात पासो जान ही केह जेब तात्मात्ना जात जा कर जन्म मरण विहीन चक्कर बक्कर फिरा चत्र चक मानई पुर तीन लोक चौदह के बिख जग जाप ही जेह जाप
ਆਦ ਦੇਵ ਅਨਾਦ ਮੂਰਤ ਥਾਪਿਓ ਸਭਾ ਜਿਹ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸੰਜਮ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ ਧਰਮ ਧਾਮ ਸੋ ਪਰਮ ਰਹਿਤ ਭੂਤ ਲਖ ਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗ ਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤ੍ਰ ਨ ਜਾਨਹੀ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਨ ਜਾ ਕਹਿ ਨੇਤ ਭਗਤ ਨਿਤ ਕੋਟ ਸਿਮ੍ਰਿਤ ਪੁਰਾਨ ਸ਼ਾਸਤ੍ਰ ਨਾਭ ਹੀ ਬਹੁ ਚਿੱਤ ਮਦ ਭਾਰ ਛੰਦ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਭੰਗ ਉਪਮਾ ਨੰਗ ਅਨੁਭਵ ਪ੍ਰਕਾਸ਼ ਨਿਸ਼ਦਨਾ ਨਾਸ ਆ ਜਾਨ ਬਾਹ ਸਾਹਨ ਸਾਹੋ ਰਾਜਾਨ ਰਾਜਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਗ ਕਾਲਾਨ ਕਾਲ ਅਨਭੂਤ ਅੰਗ ਆਭਾ ਭੰਗ ਅਤਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮਾਤ ਦੁੱਤ ਪ੍ਰਚੰਡ ਮਿਤ ਗਤਾ ਅਖੰਡ ਆਲਿਸੈ ਕਰਮ ਆਦ੍ਰਿਸੈ ਧਰਮ ਸਰਬਾ ਪ੍ਰਣਾਡਾ ਅਨਡੰਡ ਬਾਡਾ ਚਾਚਰੀ ਛੰਦ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀਅੰਗ ਕਰੀਅੰਗ ਨਿਰਨਾਮੇ ਅਕਾਮੇ ਪੋਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਪਰਮੰਗ ਨਾ ਪਿੱਤਰਾ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰਾ ਨਾ ਮਿੱਤਰਾ ਪਰੇ ਹੈ ਪਵਿੱਤਰਾ ਪਿਰਥੀ ਸਹਿ ਦੀਸੈ ਦ੍ਰਿਸੈ ਕਿਰਸੈ ਭਗਵਤੀ ਛੰਦ ਸਵੈ ਪ੍ਰਸਾਦ ਕਥਤੇ ਕਿਹਾ ਛਜ ਦੇਸੈ ਕਿਹਾ ਭਿਜ ਪੇਸੈ ਕਿਹਾ ਗੰਜ ਕਰਮੈ ਕਿਹਾ ਭੰਜ ਪਰਮੈ ਕਿਹਾ ਭਿਜ ਲੋਕੈ ਕਿਹਾ ਦਿੱਤ ਸੋਕੈ ਕਿਹ ਅਵਧੂਤ ਬਰਨੈ ਕਿਹ ਬਿਭੂਤ ਕਰਨੈ ਕੇ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਆਸੋਕ ਵਰਨਾ ਕਿ ਸਰਬਾ ਭਰਨਾ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕੇ ਬ੍ਰਹਮੰ ਸਰੂਪੈ ਕਿ ਅਨੁਭਵ ਅਨੂਪੈ ਕਿ ਆਦ ਦੇਵ ਹੈ ਕਿ ਆਪ ਭੇਵ ਹੈ ਕਿ ਚਿਤਰੰ ਵਿਹੀਨੈ ਕਿ ਕੈ ਦੀਨੈ ਕਿ ਰੋਜੀ ਰਜਾਕੈ ਰਹੀਮੈ ਰਿਹਾਕੈ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫਵੁਲ ਗੁਨਾਹ ਹੈ ਕਿ ਸਾਹਾ ਅਨਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣਾ ਹੈ ਕਿ ਸਰਬੱਤਰ ਭਾਉਣਾ ਹੈ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸ਼ਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਕਿ ਸਰਬੱਤਰ ਲੀਨਾ ਕੇ ਸਰਬੱਤਰ ਜਾਹੋ ਕੇ ਸਰਬੱਤਰ ਪਾਹੋ ਕੇ ਸਰਬੱਤਰ ਦੇਸਾ ਕੇ ਸਰਬੱਤਰ ਪੇਸ਼ਾ ਕੇ ਸਰਬੱਤਰ ਕਾਲਾ ਕੇ ਸਰਬੱਤਰ ਪਾਲਾ ਕੇ ਸਰਬੱਤਰ ਹੰਤਾ ਕੇ ਸਰਬੱਤਰ ਗੰਤਾ ਕੇ ਸਰਬੱਤਰ ਭੇਖੀ ਕੇ ਸਰਬੱਤਰ ਭੇਖੀ ਕੇ ਸਰਬੱਤਰ ਕਾਜਾ ਕੇ ਸਰਬੱਤਰ ਰਾਜਾ ਕੇ ਸਰਬੱਤਰ ਸੋਖਾ ਕੇ ਸਰਬੱਤਰ ਪੋਖਾ ਕੇ ਸਰਬੱਤਰ ਪ੍ਰਾਣਾ ਕੇ ਸਰਬੱਤਰ ਪ੍ਰਾਣਾ ਕੇ ਸਰਬੱਤਰ ਦੇਸਾ ਕੇ ਸਰਬੱਤਰ ਪੇਸ਼ਾ ਕੇ ਸਰਬੱਤਰ ਮਾਨਿਆ ਸਦੈਵੰ ਪ੍ਰਧਾਨਿਆ

ਪਰਮਾਤ ਭੀਤ ਕਰਮਾਨ ਬ੍ਰਹਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਪ੍ਰਸਾਦ ਕਰੁਣਾਲਾ ਹੈ ਰਕਾਲਾ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬੋਬਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰਭਰ ਹੈ ਸਰਬੰਕਰ ਹੈ ਸਰਬ ਪਾਸਿਆ ਹੈ ਸਰਬਨਾਸਿਆ ਹੈ ਕਰੁਣਾ ਕਰ ਹੈ ਵਿਸਵੰਭਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਅਜਪਾ ਜਪ ਹੈ ਥਪਾ ਥਪ ਹੈ ਕ੍ਰਿਤਾ ਕ੍ਰਿਤ ਹੈ ਮ੍ਰਿਤਾ ਮ੍ਰਿਤ ਹੈ ਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤ ਹੈ ਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਮ੍ਰਿਤਾ ਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ ਵਿਸਵੰਭਰ ਹੈ ਕਰੁਣਾਲਾ ਹੈ ਨਿਰਪਨਾਇਕ ਹੈ ਸਰਬਪਾਇਕ ਹੈ ਭਵ ਭੰਜਨ ਹੈ ਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰ ਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਪੋ ਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਘ ਤਾਮ ਸੰਘ ਸਾਂਤ ਰੂਪੇ ਨਮੋ ਪਰਮ ਤੱਤੰ ਅਤੱਤੰ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬਾਂਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਕਾਮੇ ਏਕ ਸ਼੍ਰੀ ਛੰਦ ਜੈ ਲੈ ਭੈ ਭੂ ਅਜੂ ਨਸ ਕਾਸ ਅਗੰਜ ਭੰਜ ਲਖ ਭਖ ਕਾਲ ਦਿਆਲ ਲੇਖ ਭੇਖ ਅਨਾਮ ਅਕਾਮ ਅਗਾਹ ਅਟਾਹ ਨਾਥੇ ਪਰਮਾਥੇ ਅਜੋਨੀ ਅਮੋਨੀ ਨਰਾਗੇ ਨਰੰਗੇ ਨ ਰੂਪੇ ਨ ਰੇਖੇ ਅਕਰਮੰ ਅਪਰਮੰ ਅਗੰਜੇ ਲੇਖੇ ਓ ਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਵਿਭੂਤੇ ਸਮਸਤੁਲ ਸਰੂਪੇ ਓ ਕਰਮੰ ਪ੍ਰਣਾਸੀ ਸੋ ਧਰਮੰ ਵਿਭੂਤੇ ਸਦਾ ਸੱਚਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕਰੀ ਮੁਲ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਨਿਆਮ ਭਾਵ ਸੁਭੰ ਸਰਬਦਾ ਸਰਬ ਜੁਗਤੇ।

Guru Va Guru Va Guru Va Guru.

Guru, Guru, Guru.

Guru Va Guru Va Guru Va Guru Va Guru Va.

ぐるわぐるわぐるわぐるわ。

ぐるうわぐるうわぐるうわぐるうわぐるうわぐるうわ。

ぐるはぐるはぐるはぐるは。

ぐるぐるぐるぐるぐるぐるぐるぐるぐるぐるぐる。

Guru, Guru, Guru, Guru, Guru, Guru, Guru.

ぐるはぐるはぐるはぐるはぐるはぐるはぐるはぐるはぐるはぐるはぐるはぐるは

Good.

0: ਨਾਨਕ ਬੁਜਨਪੁਰ ਭਾਗ ਮਹਲਾ ਪਹਿਲਾ।
1: ਕੁਦਰਤ ਦੱਸੈ ਕੁਦਰਤ ਸੁਣੈ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਬੇਤਰਣ ਕਿਤੇਬਾ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸ ਰੰਗੇ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਣ ਅਭਿਮਾਨ ਕੁਦਰਤ ਪਾਉਣ ਪਾਣੀ ਬਸੰਤਰ

ਵਿੱਚ ਪਾਉਣ ਮੈਂ ਸਦਬਾ ਪਹਿ ਵਿੱਚ ਲੈ ਲਖ ਦਰੀਆਓ ਪਹਿ ਵਿੱਚ ਅਗਨ ਕੱਢੇ ਬੇਕਾਰ ਪਹਿ ਵਿੱਚ ਧਰਤੀ ਦੱਬੀ ਭਾਰ ਪਹਿ ਵਿੱਚ ਇੰਦ ਫਿਰੈ ਸਿਰ ਪਹਾੜ ਪਹਿ ਵਿੱਚ ਰਾਜਾ ਤਰੁਣ ਦਵਾਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕੋਹ ਕਰੋੜੀ ਚਲਤਨਾਂਤ ਪਹਿ ਵਿੱਚ ਸਿਦ ਬਹੁ ਸੁਰਨਾਥ ਪਹਿ ਵਿੱਚ ਆਡਾ ਨੇ ਆਕਾਸ਼ ਪਹਿ ਵਿੱਚ ਜੋਤ ਮਹਾਬਲ ਸੂਰ ਪਹਿ

ਸਲੋਕ ਮਹਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ

ਹਉਂਚ ਦਿੱਤਾ ਹਉਂਚ ਲਾਇਆ ਹਉਂਚ ਖੱਟਿਆ ਹਉਂਚ ਗਾਇਆ ਹਉਂਚ ਸੱਚਿਆਰ ਕੂੜਿਆਰ ਹਉਂਚ ਪਾਪੁਨ ਵਿਚਾਰ ਹਉਂਚ ਨਰ ਸੁਰਗ ਅਵਤਾਰ ਹਉਂਚ ਹੱਸੇ ਹਉਂਚ ਰੋਵੇ ਹਉਂਚ ਭਰੀਆ।

ਜੇ ਕਹੇ ਤੋਂ ਕਮੈ ਰੁਤੀ ਹੁਰਤ ਹੋਏ ਨਾਨਕ ਪਾਹੇ ਬਾਹਰ ਕੋਰ ਰੰਗ ਨ ਸੋਏ ਪੈ ਵਿੱਚ ਖੁਮ ਚੜਾਈ ਐ।

ਤੇ ਵੇਹੋ ਨਾ ਪਚਾਰੀ ਐ ਐਸੀ ਕਲਾ ਨਾ ਖੇਡੀ ਐ ਜਿੱਧਰ ਕੇ ਗਿਆ ਹਾਰੀ ਐ ਪੜਿਆ ਤਿਉਂ ਮੀਆਂ ਵਿਚਾਰ ਅੱਗੇ ਵਿਚਾਰੀ ਐ ਮੂੰਹ ਚੱਲੇ ਸੁ ਅੱਗੇ ਮਾਰੀ।

0: ਜਰ ਦੇਖ ਸੁਤ ਜਾਏ ਮਹਲਾ ਪਹਿਲਾ।
1: ਪਟ ਪੁਸਤਕ ਸਦਿਆ ਬਾਦੰ ਸੈਲ ਪੂਜ ਸਵਗਲ ਸਮਾਦੰ ਮੁਖ ਝੂਟ ਵਿਭੁਖ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੁਇ ਧੋਤੀ ਵਸਤਰ ਕਪਾਟੰ।

ਗੁਰਪ੍ਰੀਤ ਸਾਧ ਸਿੰਘ ਜੀ ਹੋ ਕੀਰਤਨ ਕਰਦੇ ਹਾਂ ਜਿੱਥੇ ਪਾਸੋਂ ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਤਨਤਾ ਜੋਗੋ ਆਪ ਸਾਰੇ ਜੋ ਕਿ ਸਤਿਗੁਰਾਂ ਦੀ ਭਾਵ ਹਾਜ਼ਰੀ ਕਰਦੇ ਹੋਏ ਆਪ ਜੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਜਿੰਨੇ ਵੀ ਸਤਸੰਗੀ ਸਤਿਗੁਰਾਂ ਦੀ ਭਾਵ ਕੋਲ ਜੁੜ ਬੈਠ ਕੇ ਗੁਰਬਾਣੀ ਨਾਲ ਜੁੜ ਬੈਠੇ ਹੋ, ਪਿਆਰ ਸਤਿਗੁਰੂ ਫਤਿਹ ਪ੍ਰਵਾਨ ਕਰੋ ਜੀ।

ਵਾਹਿਗੁਰੂ ਜੀ ਸਤਨਾਮ ਸ੍ਰੀ

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

0: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੈਂ ਭਾਈ ਭਾਈ ਦੱਸਿਆ ਸੀ ਕਿ

ਮੈਂ ਗੱਲ ਕਰਾਉਣਾ ਬਾਦਲ ਸੰਸਿਆ ਦੇ ਪੰਜ ਗੁਰਮੁਖ ਸਿੰਘ।

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ

ਵਾਹਿਗੁਰੂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸਭਾਏ ਮਾਨ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਜਿਨ੍ਹਾਂ ਗੁਰਸਿੱਖ ਸੰਗਤਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤੁਰਕੀ ਬਾਣੀ ਦੀ ਸੰਥਿਆ ਗੁਰੂ ਘਰ ਵਿਖੇ ਜੋ ਵੀਕਐਂਡ 'ਤੇ ਐਤਵਾਰ ਨੂੰ ਕਰਾਈ ਜਾਂਦੀ ਹੈ, ਭੈਣ ਜੀ ਹੋਣੀ ਬੜੀ ਲਗਨ ਨਾਲ ਸ਼ਿੱਦਤ ਨਾਲ ਸੰਥਿਆ ਕਰਾਉਂਦੇ ਹਨ। ਜਿਨ੍ਹਾਂ ਸੰਗਤਾਂ ਦੀ, ਭੈਣਾਂ ਦੀ, ਭਾਈਆਂ ਦੀ ਸੰਥਿਆ ਸੰਪੂਰਨ ਹੋ ਰਹੀ ਹੈ ਅਤੇ ਉਹ ਸੰਥਿਆ ਸ੍ਰੀ ਸਹਿਜ ਪਾਠ ਦੇ ਭੋਗ ਇਸ ਵੇਲੇ ਆਪਾਂ ਸ਼ੁਰੂ ਕਰਨ ਲੱਗੇ ਹਾਂ। ਸੰਗਤ ਸੱਜ ਗਈ ਹੈ, ਪੋਥੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਾਸ਼ ਕੀਤੀਆਂ ਜਾ ਰਹੀਆਂ ਹਨ। ਉਸ ਤੋਂ ਪਹਿਲਾਂ ਭੋਗ ਪਾਉਣ ਤੋਂ ਇੱਕ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਹੜੀਆਂ ਸੰਗਤਾਂ ਸਾਹਮਣੇ ਥੜੀ 'ਤੇ ਬੈਠੀਆਂ ਨੇ, ਪੋਥੀਆਂ ਅੱਜ ਕਿਉਂਕਿ ਥੱਲੇ ਨੇ ਬਿਲਕੁਲ ਪ੍ਰਕਾਸ਼ ਕਰਨੀਆਂ ਪਈਆਂ ਹਨ, ਇਸ ਕਰਕੇ ਆਪਾਂ ਉਨਾ ਕੁ ਚਿਰ, ਅੱਧਾ ਘੰਟਾ ਜਿੰਨਾ ਚਿਰ ਪੋਥੀਆਂ ਥੱਲੇ ਪ੍ਰਕਾਸ਼, ਆਪਾਂ ਥੱਲੇ ਬਹਿਣ ਦੀ ਕਿਰਪਾਲਤਾ ਕਰੋ। ਇਹ ਬੇਨਤੀ ਹੈ, ਢੋ ਲਾ ਕੇ ਬਹਿ ਜਾਓ, ਔਖੇ ਸੌਖੇ ਸਤਿਗੁਰੂ ਮਹਾਰਾਜ ਦੀ ਬਾਣੀ ਦਾ ਸਤਿਕਾਰ ਆਪਾਂ, ਗੁਰੂ ਸਾਹਿਬ ਆਪਾਂ ਨੂੰ ਆਪ ਸਿਖਾ ਕੇ ਗਏ ਨੇ, ਆਪਾਂ ਉੱਚੇ ਨਹੀਂ ਬਹਿ ਸਕਦੇ ਬਾਣੀ ਤੋਂ, ਇਸ ਕਰਕੇ ਇਹ ਸਾਡੀ ਬੇਨਤੀ ਮਨਜ਼ੂਰ ਕਰੋ। ਸੋ ਜਿੰਨਾ ਚਿਰ ਪੋਥੀਆਂ ਥੱਲੇ ਪ੍ਰਕਾਸ਼ ਨੇ, ਉਨਾ ਚਿਰ ਹੋਰ ਵੀ ਜੇ ਕੋਈ ਬਜ਼ੁਰਗ ਆ, ਉਹਨੂੰ ਬੇਨਤੀ ਕਰਨੀ, ਢੋ ਲਾ ਕੇ ਬਹਿ ਜਾਓ ਜਾਂ ਆਸਰਾ ਲੈ ਕੇ ਉਹਨਾਂ ਚਿਰ ਨਾ ਉੱਪਰ ਬੈਠਿਆ ਜਾਵੇ। ਸੋ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ। ਸਾਰੇ ਜਾਣੇ ਪੋਥੀਆਂ ਪ੍ਰਕਾਸ਼ ਕਰਕੇ ਸਲੋਕ ਨਾਵਾਂ ਮਹੱਲਾ ਨਾਵਾਂ, ਸੋ ਅਖੀਰ ਅਤੇ ਦੂਜੇ ਭਾਗ ਦੇ ਅੰਗ ਕੱਢ ਲਓ। 2426 ਅੰਗ 'ਤੇ ਦਰਸ਼ਨ ਕਰੋ ਜੀ।

अमृत बाणी हर हर तेरी सुन सुन होवै परम गत मेरी।

ਕਿਉ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਾਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ।

ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ।

ਹੈ। ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।

ਵਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹ ਦੇਖ ਕੇ ਅੰਡਠ ਕੀਤਾ ਤਿਨਾਂ ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਅਸਹਿ ਤੇ ਅਕਹਿ ਕਸ਼ਟ

ਖਾਲਸਾ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਹਾ ਏ।

ਝੰਡੇ ਪੂੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਹੈ ਸਮੂਹੀ ਸੰਗਤਾਂ ਮਾਈ ਭਾਈ ਜੋ ਆਪ ਜੀ ਦੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਦੀ ਸੰਥਿਆ ਸੱਚੇ ਪਾਤਸ਼ਾਹ ਜੀਓ ਗੁਰੂ ਘਰ ਵਿਖੇ ਵੀ ਪਿੰਡ 'ਤੇ ਐਤਵਾਰ ਨੂੰ ਕਲਾਸਾਂ ਲਾ ਕੇ ਭੈਣ ਜੀ ਹੁਣਾਂ ਪਾਸੋਂ ਗੁਰਬਾਣੀ ਦੀ ਸੱਚੇ ਪਾਤਸ਼ਾਹ ਆਪ ਜੀ ਦੀ ਗੁਰਬਾਣੀ ਦੀ ਸੰਥਿਆ ਕਰਦੇ ਹਨ ਇਹਨਾਂ ਹੀ ਸਮੂਹ ਮਾਈ ਭਾਈ ਸੰਗਤ ਵੱਲੋਂ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਹੈ ਇਸ ਵੇਲੇ ਸਤਿਗੁਰੂ ਮਹਾਰਾਜ ਜੀਓ ਜਿਨ੍ਹਾਂ ਜਿਨ੍ਹਾਂ ਪ੍ਰਾਣੀਆਂ ਦੀ ਆਪ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਸ੍ਰੀ ਸੰਥਿਆ ਸਹਿਜ ਪਾਠ ਸੰਪੂਰਨ ਹੋਏ ਹਨ ਮਹਾਰਾਜ ਜੀ ਸੰਥਿਆ ਸੰਪੂਰਨ ਹੋਈ ਹੈ ਇਹਨਾਂ ਪ੍ਰਾਣੀਆਂ ਨੇ ਗੁਰਮਰਿਆਦਾ ਅਨੁਸਾਰ ਆਪ ਜੀ ਕੇ ਹਜ਼ੂਰ ਹਾਜ਼ਰ ਹੋ ਕੇ ਇਸ ਵੇਲੇ ਸੱਚੇ ਪਾਤਸ਼ਾਹ ਜੀਓ ਸ੍ਰੀ ਸੰਥਿਆ ਸਹਿਜ ਪਾਠ ਦੇ ਆਪ ਜੀ ਕੇ ਹਜ਼ੂਰ ਸਰੂਪਾਂ ਤੋਂ ਹਾਜ਼ਰ ਹੋ ਕੇ ਪੋਥੀਆਂ ਸਮੇਤ ਸੱਚੇ ਪਾਤਸ਼ਾਹ ਜੀਓ ਸੰਥਿਆ ਸੰਪੰਨ ਕੀਤੀ ਹੈ ਭੋਗ ਪਾਏ ਗਏ ਹਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਸਮੂਹੀ ਪ੍ਰਾਣੀਆਂ ਤੋਂ ਮਾਈ ਭਾਈ ਤੋਂ ਸੋ ਸੰਥਿਆ ਕਰਦਿਆਂ ਹੋਇਆਂ ਹਜ਼ੂਰ ਵਿਚਰਦਿਆਂ ਸੱਚੇ ਪਾਤਸ਼ਾਹ ਜੀ ਹੋਈਆਂ ਅੱਖਰ ਲੱਗ ਤੋਂ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਜੀ ਅੱਗੇ ਤੋਂ ਭੈ ਭਾਵਨੀ ਬਖਸ਼ਿਸ਼ ਕਰਨੀ ਜਿਨ੍ਹਾਂ ਜਿਨ੍ਹਾਂ ਪ੍ਰਾਣੀਆਂ ਸੰਗਤਾਂ ਨੇ ਸੰਤ

ਸੱਚੇ ਪਾਤਸ਼ਾਹ ਜੀ ਉਹ ਬਾਣੀ ਦੇ ਜਾਪ ਕਰਨ ਦਾ ਬਲ ਉਦਮ ਬਖਸ਼ਣਾ। ਸੁੱਧ ਸਪਸ਼ਟ ਭੈ ਭਾਵਨੀ ਸਮੇਤ ਸਿੱਖਿਆ ਮੁਤਾਬਕ ਬਾਣੀ ਪੜ੍ਹਨ ਦਾ ਬਲ ਉਦਮ ਬਖਸ਼ਣਾ ਜੀਓ। ਬਾਣੀ ਦਾ ਰਸ ਭਰਪੂਰ ਕਰਨਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ। ਅੰਗ ਸੰਗ ਸਹਾਈ ਹੋਣਾ ਸ਼ੁਭ ਭਾਵਨਾਵਾਂ ਸੰਗਤਾਂ ਦੀਆਂ ਸੰਪੂਰਨ ਕਰਨੀਆਂ। ਸੋ ਸਮੂਹ ਹੀ ਸੰਗਤ ਵੱਲੋਂ ਸੱਚੇ ਪਾਤਸ਼ਾਹ ਜੀਓ ਆਪ ਜੀ ਨੂੰ ਇਹਨਾਂ ਖੁਸ਼ੀਆਂ ਵਿੱਚ ਸੰਥਿਆ ਸੰਪੂਰਨ ਹੋਣ 'ਤੇ ਆਪ ਜੀ ਨੂੰ ਸੁੰਦਰ ਪੌ ਛਾ ਕੇ ਭੇਟ ਕੀਤੇ ਗਏ ਹਨ। ਭੋਗ ਸਮੇਂ ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕੀਤੀ ਗਈ। ਆਪ ਜੀ ਪੁਛਾ ਕੇ ਅੰਗੀਕਾਰ ਕਰੋ। ਸੰਗਤਾਂ ਦੇ ਪ੍ਰਾਣੀਆਂ ਦੇ ਲੋਕ ਪ੍ਰਲੋਕ ਵਿੱਚ ਪੜਦੇ ਕੱਜਨੇ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਜੀ ਉਹ ਨੇਕ ਕਮਾਈਆਂ ਵਿੱਚ ਵਾਧੇ ਪਾਉਣੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਹ ਸਮੂਹ ਸੰਗਤ ਵੱਲੋਂ ਮਾਈ ਭਾਈ ਵੱਲੋਂ ਆਪ ਜੀ ਕੇ ਹਜ਼ੂਰ ਸੰਥਿਆ ਸ੍ਰੀ ਸਹਿਜ ਪਾਠ ਦੀ ਸੰਪੂਰਨਤਾ ਨੂੰ ਮੁੱਖ ਰੱਖਦਿਆਂ ਹੋਏ ਆਪ ਜੀ ਕੇ ਹਜ਼ੂਰ ਖਜ਼ਾਨਿਆਂ ਭੰਡਾਰਿਆਂ 'ਚੋਂ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਖ ਸਾਰੀ ਕੇ ਹਾਜ਼ਰ ਹੋਈਆਂ। ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ ਅੱਗੇ ਤੋਂ ਸੁਮਤ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ। ਹੁਣ ਲਾਭ ਹੋ ਭੋਗ ਹਰ ਰਾਇ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ। ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਹ ਮੇਰਾ ਕਰਨੀਆਂ ਸੰਥਿਆ ਕਰਾਉਣ ਵਾਲਿਆਂ ਉੱਪਰ ਕਰਨ ਵਾਲਿਆਂ ਉੱਪਰ ਆਪਣਾ ਮੇਰਾ ਭਰਿਆ ਹੱਥ ਰੱਖਣਾ ਸਦਾ ਸਦਾ ਲਈ। ਸ਼ਬਦ ਦਾ ਓਟ ਆਸਰਾ ਪਰਚਾ ਸ਼ਬਦ ਦਾ ਪੂਜਾ ਕਾਲ ਦੀ ਦੀਦਾਰ ਖਾਲਸੇ ਦਾ ਹਮੇਸ਼ਾ ਲਈ ਬਖਸ਼ਿਸ਼ ਕਰਨਾ। ਅੰਗ ਸੰਗ ਸਹਾਈ ਹੋਣਾ ਜੀਓ। ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸਮੂਹ ਸੰਗਤ ਪ੍ਰਾਣੀਆਂ ਨੂੰ ਅਸੀਸ ਪ੍ਰਦਾਨ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਦੋਹਰਾ ਗਿਆ ਪਹੀ ਅਕਾਲ ਕੀ ਸਭ ਸਿੱਖਾਂ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ

ਵਾਹਿਗੁਰੂ ਵਾਹਿਗੁਰੂ ਜੀ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿੰਨੀਆਂ ਵੀ ਸੰਗਤਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤੁਰਕੀ ਬਾਣੀ ਜੀ ਦੀ ਗੁਰੂ ਘਰ ਵਿਖੇ ਜੋ ਐਤਵਾਰ ਨੂੰ ਵਿਸ਼ੇਸ਼ ਕਰਕੇ ਭੈਣ ਜੀ ਹੁਣਾਂ ਵੱਲੋਂ ਕਲਾਸਾਂ ਲੱਗਦੀਆਂ ਹਨ, ਸੰਥਿਆ ਕਰਵਾਈ ਜਾਂਦੀ ਹੈ, ਆਪ ਜਿੰਨੀਆਂ ਵੀ ਮਾਈ ਭਾਈ ਪ੍ਰਾਣੀਆਂ ਨੇ ਸੰਥਿਆ ਸੰਪੂਰਨ ਕੀਤੀ ਹੈ, ਜਿਨ੍ਹਾਂ ਦੇ ਅੱਜ ਹੁਣ ਭੋਗ ਪਾਏ ਗਏ ਹਨ, ਸਾਰੇ ਉਹਨਾਂ ਪ੍ਰਾਣੀਆਂ ਨੂੰ, ਬੀਬੀਆਂ ਭੈਣਾਂ ਭਾਈਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਬਹੁਤ ਵੱਡੀ ਗੱਲ ਹੈ ਇਹ, ਮਾਨਸ ਜਨਮ ਵਿੱਚ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਬਚਨ ਕਰਦੇ ਸਨ ਕਿ ਭਾਈ ਹਰ ਇੱਕ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਆਪਣੇ ਮਾਨਸ ਜਨਮ ਵਿੱਚ ਇੱਕ ਵਾਰ ਜ਼ਰੂਰ ਸੰਥਿਆ ਕਰਨੀ ਚਾਹੀਦੀ ਹੈ। ਸੰਥਿਆ ਕਰਕੇ ਮਹਾਰਾਜ ਦੀ ਆਗਿਆ ਹੈ ਬਾਣੀ ਪੜ੍ਹਨ ਦੀ, ਸ਼ੁੱਧ ਬਾਣੀ ਪੜ੍ਹਨ ਦੀ ਆਗਿਆ ਹੈ। ਜਿਹੜਾ

0: ਕਰਦਾ ਹੈ, ਪਕਾਉਂਦਾ ਹੈ, ਪੜ੍ਹਦਾ ਹੈ, ਉਨੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੁੰਦੇ ਨੇ, ਪੂਰੇ ਗੱਡ ਕੇ ਦਰਸ਼ਨ ਹੁੰਦੇ ਹਨ। ਸੋ ਇਹ ਬਹੁਤ ਵੱਡਾ ਸੁਭਾਗ ਪ੍ਰਾਪਤ ਹੁੰਦਾ ਪ੍ਰਾਣੀਆਂ ਨੂੰ ਜਿਨ੍ਹਾਂ 'ਤੇ ਮਹਾਰਾਜ ਸਾਹਿਬ ਜੀ ਦੀ ਵਿਸ਼ੇਸ਼ ਨਜ਼ਰ ਕਿਰਪਾ ਹੁੰਦੀ ਹੈ। ਇਸ ਕਰਕੇ ਇੱਕ ਵਾਰ ਮਹਾਂਪੁਰਸ਼ ਬਚਨ ਕਰਦੇ ਹੁੰਦੇ ਸੀ ਕਿ ਹਰ ਇੱਕ ਮਾਈ ਭਾਈ ਨੂੰ, ਸਿੱਖ ਦੇ ਬੱਚਾ ਬੱਚੀ ਨੂੰ ਦਰਸ਼ਨ ਹੋ ਜਾਣ। ਸੰਥਿਆ ਹਰ ਇੱਕ ਨੂੰ ਕਰਨੀ ਚਾਹੀਦੀ ਇੱਕ ਵਾਰ ਘੱਟ ਤੋਂ ਘੱਟ, ਵੱਧ ਜਿੰਨਾ ਸਮਾਂ ਹੋਵੇ ਸ੍ਰੀ ਸਹਿਜ ਪਾਠ, ਸ੍ਰੀ ਅਖੰਡ ਪਾਠ ਸਾਹਿਬਾਂ ਤੋਂ। ਦੂਜੀ ਬੇਨਤੀ ਹੈ ਵੀ ਜਿਨ੍ਹਾਂ ਨੇ ਤੁਸੀਂ ਸੰਥਿਆ ਕੀਤੀ, ਮਾਈ ਭਾਈ ਨੇ, ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਚੱਲਦੇ ਰਹਿੰਦੇ ਨੇ, ਗੁਰਪੁਰਬਾਂ ਦੇ ਵਿਸ਼ੇਸ਼ ਕਰਕੇ ਹੁੰਦੇ ਨੇ, ਉਦੋਂ ਵੀ ਤੁਸੀਂ ਇੱਕ ਇੱਕ ਰੌਲ ਆਪਣੀ ਰੱਖੋ ਵੀ ਅਸੀਂ ਇਸ ਟਾਈਮ ਰੌਲ ਲਾਉਣੀ ਹੈ। ਜਦੋਂ ਤੁਹਾਡੇ ਕੋਲ ਟਾਈਮ ਵੇਲ, ਉਹ ਰੌਲ ਘੱਟ ਤੋਂ ਘੱਟ ਸੰਥਿਆ ਕਰਨ ਤੋਂ ਬਾਅਦ, ਸੰਥਿਆ ਦੀ ਅਭਿਆਸ ਜ਼ਰੂਰੀ ਹੈ ਬਾਣੀ ਦਾ, ਇੱਕ ਰੌਲ ਤੁਸੀਂ ਪੰਜ ਪੰਜ ਵਾਰ ਲਾਵੋ। ਅੱਡੋ ਅੱਡ ਖੰਡ ਪਾਠ ਹੁੰਦੇ ਨੇ, ਆਪਣੀ ਪੱਕੀ ਰੌਲ ਰੱਖੋ ਵੀ ਪੰਜ ਵਾਰ ਇੱਕ ਰੌਲ ਲਾਉਣੀ, ਜਿਹੜੀ ਬਾਣੀ ਤੋਂ ਤੁਸੀਂ ਪੰਜ ਵਾਰ ਪੜ੍ਹਦੀ ਬੋਲ ਕੇ ਇੱਥੇ ਸੰਗਤ ਸੁਣਦੀ ਹੁੰਦੀ ਹੈ, ਉਹ ਪੂਰੀ ਪਕਿਆਈ ਸੰਥਿਆ। ਸੋ ਇਸ ਕਰਕੇ ਸਹਿਜ ਪਾਠ ਵੀ ਕਰਨੇ ਹੈ ਅਤੇ ਖੰਡ ਪਾਠ ਅਤੇ ਰੌਲਾ ਵੀ। ਗੁਰੂ ਘਰ ਤੁਸੀਂ ਘੰਟਾ ਦੋ ਘੰਟੇ ਜਿੰਨੀ ਕਿਸੇ 'ਚ ਬਲ ਹੈ ਤੁਸੀਂ ਉਹ ਰੌਲਾ ਵੀ ਲਾਉਣ ਦਾ ਆਪਣਾ ਅਭਿਆਸ ਕਰੋ। ਬਦਲ ਬਦਲ ਕੇ ਰੌਲਾ ਲਾਵਾਂਗੇ ਤਾਂ ਅਭਿਆਸ ਹੋਵੇ ਬਦਲ ਬਦਲ। ਇਹ ਵੀ ਬੇਨਤੀ ਆਪ ਸੰਗਤਾਂ ਨੂੰ, ਬਹੁਤ ਖੁਸ਼ੀ ਹੋਈ ਹੈ। ਭੈਣ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਵਿਸ਼ੇਸ਼ ਕਰਕੇ। ਸਤਿਗੁਰੂ ਇਹਨਾਂ 'ਤੇ ਹੋਰ ਕਿਰਪਾ ਕਰਨ, ਚੜ੍ਹਦੀ ਕਲਾ ਵਿੱਚ ਸੰਥਿਆ ਕਰਾਉਣ ਦਾ ਬਲ ਉੱਦਮ ਬਖਸ਼ਣ, ਚੜ੍ਹਦੀਆਂ ਕਲਾ ਕਰਨ। ਆਪ ਸੰਗਤਾਂ ਨੂੰ ਫਿਰ ਬਹੁਤ ਬਹੁਤ ਵਧਾਈ ਜਿਨ੍ਹਾਂ ਨੇ ਅੱਜ ਸੰਥਿਆ ਸੰਪੂਰਨ ਕੀਤੀ ਹੈ। ਭਾਈ ਆਪਾਂ ਭੋਗ ਪਾਏ ਹਨ, ਸੋ ਹੁਣ ਹਫ਼ਤਾਵਾਰੀ ਦੀਵਾਨ ਸ਼ੁਰੂ ਹੋ ਰਹੇ ਹਨ। ਬੋਲਦੇ ਭੈਣ ਜੀ ਹੁਣਾਂ ਨੂੰ ਗੁਰੂ ਘਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ, ਉਹਨਾਂ ਨੂੰ ਬੇਨਤੀ ਹੈ। ਸੋ ਸਟੇਜ ਸੈਕਟਰੀ ਸਾਹਿਬਾਨ ਸਨਮਾਨਿਤ ਬਾਰੇ ਦੱਸ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਾਜ਼ਰਾ ਹਜ਼ੂਰ, ਸਰਬ ਕਲਾ ਭਰੂਰ ਚੌਰ ਤਹ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਵੇਲੇ ਤੋਂ ਭਰ ਆਈਆਂ ਹਾਜ਼ਰੀਆਂ ਸੂ ਸੰਗਤਾਂ ਨੂੰ ਬੁਲਾ ਬੁਲਾਓ ਗੱਜ ਵੱਜ ਕੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੀ ਸਾਡੇ ਸਾਰੇ ਵੀਰਾਂ ਨੇ, ਭੈਣਾਂ ਨੇ ਜੋ ਸੰਥਿਆ ਸੰਪੂਰਨ ਕੀਤੀ ਆ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੈਣ ਜੀ ਬਲਵਿੰਦਰ ਕੌਰ ਦੇ ਅਸੀਂ ਅਤਿ ਧੰਨਵਾਦੀ ਹਾਂ। ਜੋ ਇਸ ਵਾਰੀ ਨਹੀਂ, ਅੱਜ ਮੇਰੇ ਹਿਸਾਬ ਨਾਲ ਵੀ 10 ਸਾਲ ਤੋਂ ਸੰਥਿਆ ਦੀ ਸੇਵਾ ਨਿਭਾ ਰਹੇ ਨੇ। ਗੁਰੂ ਮਹਾਰਾਜ ਕਿਰਪਾ ਕਰਨ ਇਸ ਤਰ੍ਹਾਂ ਹੀ ਸੇਵਾਵਾਂ ਨਿਭਾਉਂਦੇ ਰਹਿਣ, ਕਿਉਂਕਿ ਬਾਣੀ ਸ਼ੁੱਧ ਕਰਨ ਪੜ੍ਹਨ ਵਾਸਤੇ ਸਾਨੂੰ ਸੰਥਿਆ ਦੀ ਬਹੁਤ ਜ਼ਰੂਰਤ ਹੈ। ਜੇ ਕਿਸੇ ਹੋਰ ਪ੍ਰਾਣੀ ਨੇ ਵੀ ਆਉਣ ਵਾਲੇ ਸਮਿਆਂ ਵਿੱਚ ਜੋ ਹੁਣ ਦੁਬਾਰਾ 1-2 ਮਹੀਨੇ ਬਾਅਦ ਭੈਣ ਜੀ ਦੁਬਾਰਾ ਸ਼ੁਰੂ ਕਰਨਗੇ ਸੰਥਿਆ ਦੀਆਂ ਕਲਾਸਾਂ, ਕਿਸੇ ਵੀ ਪ੍ਰਾਣੀ ਨੇ ਸੰਥਿਆ ਲੈਣੀ ਹੋਵੇ ਮੈਨੇਜਰ ਸਾਹਿਬ ਕੋਲ ਨਾਂ ਲਿਖਾ ਸਕਦੇ ਹਾਂ। ਜਿਸ ਦਿਨ ਸਾਡੇ ਕੋਲ ਨਾਂ ਪੂਰੇ ਹੋ ਜਾਣਗੇ ਉਸ ਦਿਨ ਬਾਅਦ ਭੈਣ ਜੀ ਹੁਣੀ ਦੁਬਾਰਾ ਸੰਥਿਆ ਦੀਆਂ ਕਲਾਸਾਂ ਸ਼ੁਰੂ ਕਰਨਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਗਤ ਵੱਲੋਂ ਬੇਨਤੀ ਆ, ਸਾਡੇ ਜਿੰਨੇ ਵੀ ਵੀਰਾਂ ਭੈਣਾਂ ਨੇ ਸੰਥਿਆ ਲਈ ਉਹਨਾਂ ਨੂੰ ਭੈਣ ਜੀ ਨੂੰ ਬੇਨਤੀ ਆ ਵੀ ਜੋ ਬਖਸ਼ਿਸ਼ ਸਰੂਪੋਂ ਲੈਣ ਦੀ, ਭੈਣ ਜੀ ਲੈਂਦੇ ਤਾਂ ਨਹੀਂ ਹੁੰਦੇ, ਫਿਰ ਵੀ ਸਾਡੀ ਬੇਨਤੀ ਆ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਤੋਂ ਲੈਣ ਦੀ ਕਿਰਪਾਲਤਾ ਕਰਨ ਜੀ। ਭੈਣ ਜੀ ਬਲਵਿੰਦਰ ਕੌਰ, ਸਾਰਿਆਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਵੀ ਸੰਥਿਆ ਲਈ ਉਹ ਵੀ ਇੱਥੇ ਨਾਲ ਪਿੱਛੇ ਨਾਲ ਆ ਜਾਣ, ਭੈਣਾਂ ਸਾਰੀਆਂ ਵੀਰ। ਭੈਣ ਜੀ ਬਲਵਿੰਦਰ ਕੌਰ ਨੂੰ ਜੋ 10-12 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਨੂੰ ਮਾਤਾ ਖੀਵੀ ਜੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ, ਕਿਉਂਕਿ ਆਪਣੇ ਲਈ ਤਾਂ ਹਰ ਕੋਈ ਕਾਰਜ ਕਰਦਾ ਕਿ ਸੰਗਤ ਇੰਨਾ ਸਮਾਂ ਕੱਢਣਾ ਔਰ ਸਹਿਣਸ਼ੀਲਤਾ ਦੇ ਵਿੱਚ ਸੇਵਾ ਕਰਨੀ ਬਹੁਤ ਹੀ ਇੱਕ ਵੱਡੀ ਅਮੁੱਲੀ ਗੱਲ ਵਾ। ਭੈਣ ਜੀ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ।
2: ਆਜੋ ਆਜੋ ਭੈਣ ਜੀ, ਨਾਲ ਆਜੋ ਬਸ ਇਕਾਲ ਆਜੋ।

0: الطوارئ والعلوم. الكردية سمح لي
1: أقرأها. أقول لك ما قرأ. هنا ਭੈਣ ਜੀ ਰਾਜਵਿੰਦਰ ਕੌਰ ਜੀ 2 ਕੁ ਮਿੰਟ ਵਾਸਤੇ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰੀ ਸੰਗਤ ਨੇ ਬੈਠ ਕੇ ਜੋ ਸੰਥਿਆ 1 ਸਾਲ ਤੋਂ ਚੱਲ ਰਹੀ ਸੀ ਉਸ 'ਤੇ ਪਾਠ ਅੱਜ ਸੰਪੂਰਨ ਹੋਏ ਔਰ

ਜੋ ਕਿ ਕਾਫੀ ਲੰਮੇ ਸਮੇਂ ਤੋਂ ਇਹ ਸੇਵਾਵਾਂ ਕਰ ਰਹੇ ਆ, ਇਹਨਾਂ ਦਾ ਅਸੀਂ ਬਹੁਤ ਬਹੁਤ ਸ਼ੁਕਰ ਗੁਜ਼ਾਰਿਆ ਕਿ ਸਾਨੂੰ ਇਸ ਤਰ੍ਹਾਂ ਦੇ ਇੱਕ ਬਹੁਤ ਵਧੀਆ ਟੀਚਰ

ਔਰ ਸਾਡੇ ਇਹ ਇੱਕ ਵੱਡੇ ਭਾਗ ਆ ਜਿਹੜੇ ਅਸੀਂ ਬਾਣੀ ਇਸ ਕਲਯੁੱਗ ਦੇ ਵਿੱਚ ਸਾਨੂੰ ਇਹ ਬਾਣੀ ਪੜ੍ਹਾਉਣ ਵਾਲੇ ਮਿਲਿਓ ਆ, ਤਾਂ ਅਸੀਂ ਇਹਦਾ ਲਾਹਾ ਜਿੰਨਾ ਲੈ ਸਕਦੇ ਹਾਂ ਉਨਾ ਜ਼ਰੂਰ ਲਈਏ। ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਕਿ ਆਪਾਂ ਇਹ ਕਲਾਸਾਂ ਜ਼ਿਆਦਾ ਲਈਏ, ਕਿਉਂਕਿ ਇਹਨਾਂ ਦੀ ਆਪਾਂ ਨੂੰ ਇੱਕ ਬਹੁਤ ਹੀ ਜ਼ਰੂਰਤ ਆ। ਜਿਸ ਢੰਗ ਨਾਲ ਅੱਜ ਦਾ ਸਮਾਂ ਚੱਲ ਰਿਹਾ ਆ, ਸਾਨੂੰ ਬਾਣੀ ਕੰਠ ਕਰਨੀ ਬਹੁਤ ਜ਼ਰੂਰੀ ਆ ਕਿ ਅਸੀਂ ਕਿਤੇ ਵੀ ਹੋਈਏ ਅਸੀਂ ਉੱਥੇ ਹੀ ਗੁਰੂ ਨੂੰ ਬੈਠ ਕੇ ਯਾਦ ਕਰ ਸਕੀਏ। ਇਹ ਸਾਡੇ ਇੱਕ ਚੰਗੇ ਭਾਗ ਆ। ਭੈਣ ਜੀ ਹੋਣਾਂ ਦਾ ਬਹੁਤ ਬਹੁਤ ਧੰਨਵਾਦ ਆ। ਅੱਜ ਭੈਣ ਜੀ ਹੋਣਾਂ ਨੂੰ ਮਾਤਾ ਖੀਵੀ ਜੀ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਕੀਤਾ

0: ਵਾਹਿਗੁਰੂ ਜੀ ਕੀ ਫਤਿਹ। ਇੱਕ ਹੋਰ ਬੇਨਤੀ ਮੇਰੀ ਰਹਿ ਗਈ ਵੀ ਸਾਰੀਆਂ ਬੀਬੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਆ, ਜਿਹੜੀਆਂ ਹਰ ਜਗ੍ਹਾ ਦੇ ਉੱਤੇ ਆਪਣੀਆਂ ਸੇਵਾਵਾਂ ਕਰਦੀਆਂ, ਲੰਗਰਾਂ ਦੇ ਵਿੱਚ ਵੀ, ਜਿੱਥੇ ਵੀ ਜ਼ਰੂਰਤ ਹੁੰਦੀ ਆ। ਕਦੀ ਵੀ ਕੋਈ ਵੀ ਬੀਬੀ ਭੈਣ ਨਾ ਨਹੀਂ ਕਰਦੇ, ਕਦੀ ਵੀ ਕਿਸੇ ਸਮੇਂ ਵੀ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੀਦੀ ਵੀ ਇੱਥੇ ਅੱਜ ਇਸ ਜਗ੍ਹਾ 'ਤੇ ਲੋੜ ਆ, ਉਸੇ ਸਮੇਂ ਪਹੁੰਚਦੇ ਆ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਾਰੀ ਪ੍ਰਬੰਧਕ ਕਮੇਟੀ ਵੱਲੋਂ। ਇੰਨਾ ਹੀ ਕਹਿੰਦੇ ਹੋਏ ਖਿਮਾ ਦੀ ਜਾ ਚੁੱਕੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੇ ਸਾਧ ਸੰਗਤ ਜੀ, ਧੰਨਵਾਦੀਆਂ ਭੈਣ ਜੀ ਰਾਜਵਿੰਦਰ ਕੌਰ ਦੇ, ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਹਦੇ ਨਾਲ ਹੀ ਇੱਕ ਹੋਰ ਅਰਦਾਸ ਦੱਸਣਾ ਚਾਹੁੰਦਾ, ਜਿੱਥੇ ਭੈਣ ਜੀ ਸੰਥਿਆ ਕਰਵਾ ਰਹੇ ਨੇ ਸਾਡੇ ਗੁਰੂ ਘਰ ਦੇ, ਆਪਣੇ ਜਿਹਨਾਂ ਵੀ ਜਿਹਦੇ ਨਾਲ ਅਜੇ ਤੱਕ ਚਿਸ਼ਤਿਆਰਾ ਭੈਣ ਜੀ ਸੰਥਿਆ ਦੇ ਰਿਹਾ, ਉਸਦੇ ਨਾਲ ਹੀ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ 3 ਵਜੇ ਤੋਂ ਲੈ ਕੇ 5 ਵਜੇ ਤੱਕ ਸੰਥਿਆ ਦਿੰਦੇ ਨੇ। ਜਿਹਨਾਂ ਬੱਚਿਆਂ ਨੇ ਕਿਸੇ ਪ੍ਰਾਣੀਆਂ ਨੇ ਜੀ ਆਪਣੇ ਕੋਲ ਵੀਕਐਂਡ 'ਤੇ ਸੰਡੇ ਨੂੰ ਟਾਈਮ ਨਹੀਂ ਹੁੰਦਾ, ਉਹ ਵੀਰਡੇ 'ਚ ਆ ਕੇ 3 ਤੋਂ 5 ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਤੋਂ ਵੀ ਦਰਸ਼ਨ ਆਪਣੇ ਸੰਥਿਆ ਲੈ ਸਕਦੇ ਆ। ਉਹਨਾਂ ਦੇ ਵੀ ਬਹੁਤ ਬਹੁਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਹੈੱਡ ਗ੍ਰੰਥੀ ਸਾਹਿਬ ਦਾ ਜੀ ਬਹੁਤ ਬਹੁਤ ਧੰਨਵਾਦ, ਜੋ ਸੰਗਤਾਂ ਨੂੰ ਆਪਣੇ ਗੁਰਬਾਣੀ ਦੀ ਸੰਥਿਆ ਕਰਵਾ ਰਹੇ ਨੇ। ਹੁਣ 2 ਮਿੰਟ ਵਾਸਤੇ ਬਲਵਿੰਦਰ ਸਿੰਘ ਗਿੱਲ ਜੀ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕਰਨਗੇ, ਉਸ ਤੋਂ ਉਪਰੰਤ ਦੀਵਾਨ ਸ਼ਬਦ ਕੀਰਤਨ ਸਰਵਣ ਹੋਣਗੇ। ਆਓ ਆਪਾਂ 2 ਮਿੰਟ ਵਾਸਤੇ ਇਹਨਾਂ ਦੇ ਵਿਚਾਰ ਸਰਵਣ ਕਰੀਏ।
2: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਆ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਤਿਨਾ ਸਮਾਣੀ, ਧੁਰਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ, ਗੱਜ ਵੱਜ ਕੇ ਫਤਿਹ ਦਾ ਜਵਾਬ ਦੇਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਤਾ ਯੋਗ ਹਾਂ ਮੇਰੀ ਛੋਟੀ ਭੈਣ ਬਲਵਿੰਦਰ ਕੌਰ, ਜਿਹੜੇ ਮੇਰੇ ਧੀਆਂ ਦੇ ਸਮਾਨ ਵੀ ਹੈ, ਜਿਨ੍ਹਾਂ ਨੇ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਟ ਮਿਟਾਈ ਦੇ ਸ਼ੁੱਧ ਉਚਾਰਨ, ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਗੁੱਝੇ ਭੇਦਾਂ ਨੂੰ ਰਾਗਾਂ ਦੁਆਰਾ ਰਾਗਾਂ ਦੀ ਸੋਝੀ ਪਾਉਂਦਿਆਂ ਹੋਇਆਂ, ਜੋ ਅੱਜ ਕੁਝ ਪ੍ਰਾਣੀਆਂ ਨੂੰ ਗੁਰੂ ਦੇ ਜਹਾਜ਼ ਦੇ ਵੇਲੇ 'ਤੇ ਚੜ੍ਹਾਇਆ ਹੈ, ਜੋ ਕਿ ਬਾਣੀ ਦਾ ਸ਼ੁੱਧ ਅਤੇ ਸਪੱਸ਼ਟ ਜਿਹੜਾ ਉਚਾਰਨ ਕਰ ਸਕਣ। ਗੁਰੂ ਰੂਪ ਸਾਧ ਸਿੰਘ ਜੀ ਉਹ ਕਾਫੀ ਜਦੋਂ ਦਾ ਗੁਰੂ ਘਰ ਹੁਣ 'ਚ ਆਇਆ ਹੈ, ਦਾਸ ਇੱਥੇ ਵਿਚਰ ਰਿਹਾ, ਅਸੀਂ ਸਮੇਂ ਸਮੇਂ 'ਤੇ ਬੜੀਆਂ ਕੋਸ਼ਿਸ਼ਾਂ ਕਰਦੇ ਸੀ ਕਿ ਸਾਨੂੰ ਕੋਈ ਵੀ ਇਹੋ ਜਿਹਾ ਪ੍ਰਾਣੀ ਮਿਲੇ ਜੋ ਸ਼ੁੱਧ ਅਤੇ ਸਪੱਸ਼ਟ ਗੁਰਬਾਣੀ ਦੀ ਸੋਝੀ ਪਵਾ ਕੇ ਸੰਗਤ ਨੂੰ ਗੁਰੂ ਦੇ ਲੜ ਲਾਵੇ। ਇਹ ਕੁਝ ਸਮੇਂ ਜਦੋਂ ਬੜਾ ਦਰਦ ਹੁੰਦਾ ਸੀ ਜਦੋਂ ਸਾਡੇ ਗੁਰੂ ਘਰ ਦੇ ਸੰਗਤ ਆਪਦੇ ਬੱਚਿਆਂ ਨੂੰ ਜਾਂ ਆਪ ਹੋਰ ਕਿਸੇ ਗੁਰੂ ਘਰਾਂ ਨੂੰ ਜਾ ਕੇ ਸੰਥਿਆ ਲੈਂਦੀ ਸੀ। ਦਾਸ ਜਦੋਂ ਹਰ ਰੋਜ਼ ਗੁਰੂ ਘਰ ਦੇ ਦਰਸ਼ਨ ਕਰਨ ਆਉਂਦਾ ਸੀ ਅਤੇ ਮੈਂ ਬੇਟਾ ਬਲਵਿੰਦਰ ਨੂੰ ਜਦੋਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਜੀ ਹਜ਼ੂਰੀ ਦੇ ਵਿੱਚ ਜਾਪ ਕਰਨਾ ਦੇਖਣਾ ਅਤੇ ਮਨ ਨੂੰ ਬੜੀ ਸਕੂਨ ਮਿਲਣਾ ਕਿ ਭੈਣ ਜੀ ਬਹੁਤ ਹੀ ਸ਼ੁੱਧ ਅਤੇ ਸਪੱਸ਼ਟ ਗੁਰਬਾਣੀ ਦਾ ਉਚਾਰਨ ਕਰ ਰਹੀ ਹੈ। ਸੋ ਧੰਨਤਾ ਯੋਗ ਹੈ ਉਹ ਸੰਗਤ ਜਿਨ੍ਹਾਂ ਨੇ ਅੱਜ ਜਿਹੜੀ ਸੰਥਿਆ ਦੀ ਸਿੱਖਿਆ ਸੰਪੂਰਨ ਕੀਤੀ ਹੈ। ਮੈਂ ਬੇਨਤੀ ਕਰੂੰਗਾ, ਮੈਂ ਦਰਸ਼ਨ ਕੀਤੇ ਸੀ ਸੰਥਿਆ ਵਾਲੇ ਸਾਹਿਬਾਨਾਂ ਦੇ, ਪੁਰਸ਼ ਘੱਟ ਸਨ ਮੇਰੀਆਂ ਭੈਣਾਂ ਧੀਆਂ ਜ਼ਿਆਦਾ ਸਨ। ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਪ੍ਰਾਣੀ ਇਸ ਮਨੁੱਖਾ ਜਨਮ ਦਾ ਲਾਹਾ ਲੈ ਸਕੋ। ਮੈਂ ਜਿਨ੍ਹਾਂ ਵੀ ਪ੍ਰਾਣੀਆਂ ਨੇ ਸੰਥਿਆ ਸਪੂਰਨ ਕੀਤੀ ਹੈ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆਪਦੇ ਘਰ ਸੈਂਚੀ ਸਾਹਿਬ ਦੇ ਉੱਤੋਂ ਜਿਹੜੇ ਆ ਉਹ ਪਾਠ ਨਾ ਬਦਲ, ਉਹ ਬੰਦ ਨਾ ਕਰਨ, ਉਹ ਲਗਾਤਾਰ ਨਿਰੋਲ ਚਾਰ ਬਾਣੀ ਚਲਾਉਣ। ਉਹਦੇ ਨਾਲ ਇੱਕ ਤਾਂ ਤੁਸੀਂ ਗੁਰਬਾਣੀ ਦੇ ਨਾਲ ਜੁੜੇ ਰਹੋਗੇ, ਤੁਹਾਨੂੰ ਰਾਗਾਂ ਦਾ ਪਤਾ ਲੱਗ ਜੂ ਕਿਹੜਾ ਰਾਗ ਕਿੱਥੇ ਆ, ਕਿਹੜੀ ਗੁਰਬਾਣੀ ਕਿੱਥੇ ਹੈਗੀ ਹੈ, ਬਾਣੀ ਦੀ ਸੋਝੀ ਪੈ ਕੇ ਬਾਣੀ ਤੁਹਾਡੀ ਚਲੰਤ ਹੋਊਗੀ। ਇਸ ਕਰਕੇ ਮੈਂ ਦੁਬਾਰਾ ਫਿਰ ਆਪਦੀ ਛੋਟੀ ਭੈਣ ਮੇਰੀ ਧੀਆਂ ਬਰਾਬਰ ਬਲਵਿੰਦਰ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ। ਸਤਿਗੁਰਾਂ ਦੇ ਚਰਨਾਂ 'ਚ ਵੀ ਬੇਨਤੀ ਕਰਦਾ ਕਿ ਸਤਿਗੁਰੂ ਇਹ ਮੇਰੀ ਭੈਣ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਇਸ ਗੁਰੂ ਘਰ ਦੀ ਜੋ ਨਿਸ਼ਕਾਮ ਸੇਵਾ ਕਰ ਰਹੀ ਹੈ ਇਸੇ ਤਰ੍ਹਾਂ ਹੀ ਨਿਰੰਤਰ ਕਰਦੀ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੇ ਸਾਰੇ ਧੰਨਵਾਦੀ ਹੈ ਬਲਵਿੰਦਰ ਸਿੰਘ ਗਿੱਲ ਦੇ, ਜਿਨ੍ਹਾਂ ਨੇ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕੀਤੇ। ਅੱਜ ਦੇ ਦੀਵਾਨ ਆਰੰਭ ਹੋਣ ਜਾ ਰਹੇ ਨੇ। ਅੱਜ ਦੇ ਦੀਵਾਨ ਕੌਮ ਦੇ ਮਹਾਨ ਸੂਰਾ ਸੁਰ ਪਛਾਣੀਏ ਲੜੇ ਜੀਨ ਕੇ ਹੇਤ ਪੁਰਜਾ ਪੁਰਜੇ ਕੱਟ ਮਰੇ ਕਵੋ ਨਾ ਛਾੜੇ ਖੇਤ। ਮਹਾਂ ਦੇ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਨੂੰ ਦੀ ਸ਼ਹੀਦੀ ਨੂੰ ਅੱਜ ਦੇ ਦੀਵਾਨ ਸਮਰਪਿਤ ਨੇ। ਆਉਣ ਵਾਲੇ ਜੋ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਨੇ, ਸ਼ੁੱਕਰ ਐਨ ਸ਼ਿਖਰਵਾਰ ਨੂੰ ਸਲਾਹ ਖੰਡ ਕੀਰਤਨ ਵੱਲੋਂ ਰਹਿਣ ਸਵਾਈ ਕੀਰਤਨ ਕੀਤੇ ਜਾ ਰਹੇ ਨੇ। ਸੰਗਤਾਂ ਨੂੰ ਬੇਨਤੀ ਹੈ ਵੱਧ ਚੜ੍ਹ ਕੇ ਆਪਾਂ ਹਾਜ਼ਰੀਆਂ ਲਵਾਈਏ। ਹੁਣ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਬਰਿਆ ਸਿੰਘ ਦਾ ਜਥਾ 11:30 ਤੱਕ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਾਉਣਗੇ। ਸਭ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਿਰ ਸਭ ਨੂੰ ਸੰਗਤਾਂ ਦਾ ਅਤੇ ਭੈਣ ਜੀ ਦਾ ਸਾਰਿਆਂ ਦਾ ਹੀ, ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਦਾ ਵੀ ਜੋ ਵੀ ਸੰਥਿਆ ਕਰਵਾ ਰਹੇ ਨੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਿ ਉਹ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜ ਰਹੇ ਨੇ। ਆਓ ਆਪਾਂ ਹੁਣ ਸ਼ਬਦ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਾਰ ਸੰਗਤ ਜੀ, ਇੱਕ ਹੋਰ ਅਨਾਊਂਸਮੈਂਟ ਆ, ਮੈਨੂੰ ਭੁੱਲ ਗਈ ਸੀ। ਸਾਡੇ ਕੋਲ ਗਿਆਨੀ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਤੋਂ ਆਉਣ ਵਾਲੇ ਐਤਵਾਰ ਪਹੁੰਚ ਰਹੇ ਨੇ। ਬਹੁਤ ਹੀ ਸ਼੍ਰੀ ਲਾਲ ਸ਼ਬ ਕੀਰਤਨ ਸਾਵਣ ਕਰਾਉਂਦੇ ਨੇ। ਆਓ, ਆਉਣ ਵਾਲੇ ਐਤਵਾਰ ਆਪਾਂ ਵੱਧ ਤੋਂ ਵੱਧ ਗੁਰੂ ਘਰ ਪਹੁੰਚ ਕੇ ਹਾਜ਼ਰੀ ਹੋਈਏ, ਗਿਆਨੀ ਗੁਰਦੇਵ ਸਿੰਘ ਜੀ ਦੇ ਕੋਲੋਂ ਸ਼ਬਦ ਕੀਰਤਨ ਸਾਵਣ ਕਰੀਏ। ਉਹਨਾਂ ਦਾ ਸਮਾਂ ਜੋ ਲਗਭਗ 11 ਵਜੇ ਜਾਂ 11:15 ਵਜੇ ਤੋਂ ਲੈ ਕੇ 12:15 ਵਜੇ ਤੱਕ, ਸੰਗਤਾਂ ਨੂੰ ਬੇਨਤੀ ਆ ਆਉਣ ਵਾਲੇ ਐਤਵਾਰ ਵੀ ਆਪਾਂ ਉਹਨਾਂ ਨੂੰ ਗੁਰੂ ਘਰ ਵੱਧ ਤੋਂ ਵੱਧ ਪਹੁੰਚ ਕੇ ਸ਼ਬਦ ਕੀਰਤਨ ਤੋਂ ਸਰਵਾ ਕਰੀਏ। ਆਓ ਹੁਣ ਗੁਰੂ ਘਰ ਦਾ ਹਜ਼ੂਰੀ ਲਾਗੀ ਜਥਾ ਭਾਈ ਬਰਿਆਮ ਸਿੰਘ ਜੀ 11:30 ਵਜੇ ਤੱਕ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਾਉਣਗੇ। ਉਸ ਤੋਂ ਉਪਰੰਤ ਜੋ ਆਪਣੇ ਸਤਲੁਜ ਦੇ ਨਾਂ ਦੇ ਉੱਪਰ ਜੋ ਫਿਲਮ ਆਈ ਆ ਭਾਈ ਜਸਵੰਤ ਸਿੰਘ ਜੀ ਦੇ ਕਾਲੜਾ ਦੇ ਨਾਂ ਦੇ ਉੱਤੇ, ਜੋ 2 ਵਜੇ ਗੈਲਰੀ ਹਾਲ ਦੇ ਵਿੱਚ ਸੰਗਤਾਂ ਨੂੰ ਦਿਖਾਈ ਜਾਵੇਗੀ। ਸਾਰਿਆਂ ਨੂੰ ਬੇਨਤੀ ਆ ਆਪਾਂ ਵੱਧ ਚੜ੍ਹ ਕੇ ਇਸ ਜੋ ਫਿਲਮ ਜਸਵੰਤ ਸਿੰਘ ਕਾਲੜਾ ਦੀ ਜੀਵਨੀ ਦੇ ਉੱਪਰ ਬਣਾਈ ਗਈ ਆ, ਉਸ ਨੂੰ ਆਪਾਂ ਦੇਖੀਏ। ਕੋਈ ਜੋ ਸਾਡੇ ਨਾਲ ਤਸ਼ੱਦਦ ਗੌਰਮੈਂਟ ਨੇ ਕੀਤਾ, ਉਸ ਤੋਂ ਆਪਾਂ ਨੂੰ ਸਾਰਿਆਂ ਨੂੰ ਆਪਾਂ ਜਾਣੀ ਪਲੀ ਪਾ ਦਿਆਂ, ਉਹਨਾਂ ਨੇ ਫਿਰ ਵੀ ਜੋ ਆਪਾਂ ਨੂੰ ਸਮਾਂ ਕੱਢ ਕੇ ਅੱਜ ਆਪਾਂ ਨੂੰ ਉਹ 2 ਵਜੇ ਆਪਾਂ ਮੂਵੀ ਜੋ ਉੱਪਰ ਗੈਲਰੀ ਦੇ ਵਿੱਚ ਦਿਖਾਉਣ ਦੀ ਕਮੇਟੀ ਵੱਲੋਂ ਉਪਰਾਲਾ ਕੀਤਾ ਗਿਆ, ਵੱਧ ਤੋਂ ਵੱਧ ਆਪਾਂ ਉਸ ਮੂਵੀ ਨੂੰ ਦੇਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ।

ਭਾਈ ਮਨੀ ਸਿੰਘ ਜੀ ਸ਼ਹੀਦ ਜੋ ਸੇਵਾ ਸਿਮਰਨ ਅਤੇ ਬਾਣੀ ਵਿੱਚ ਪੂਰਨ ਤੌਰ 'ਤੇ ਰੰਗੇ ਹੋਏ ਸਨ ਉਹਨਾਂ ਨੂੰ ਨਾਮ ਦਾ ਰੰਗ ਲੱਗਾ ਹੋਇਆ ਸੀ ਐਸਾ ਮਜੀਠ ਰੰਗ ਕਿ ਸਰੀਰ ਰੂਪੀ ਕੱਪੜਾ ਭਾਵੇਂ ਉਹਨਾਂ ਦਾ ਲੀਰੋ ਲੀਰ ਹੋ ਗਿਆ ਬੰਦ ਬੰਦ ਕੱਟਿਆ ਗਿਆ ਪਰ ਉਹਨਾਂ ਦੇ ਨਾਮ ਦਾ ਰੰਗ ਬਾਣੀ ਦਾ ਰੰਗ ਜਦਾ ਵੀ ਉਤਰਿਆ ਨਹੀਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ ਕਿ ਕਾਇਆ ਕਾਪਰ ਚੀਰ ਬਹੁ ਫਾਰੇ ਜਿਨ੍ਹਾਂ ਨੇ ਇਸ ਸਰੀਰ ਨੂੰ ਕੱਪੜਾ ਸਮਝਿਆ ਅਤੇ ਇਹ ਕੱਪੜਾ ਜਿਵੇਂ ਲੀਰੋ ਲੀਰ ਹੋ ਜਾਵੇ ਸਰੀਰ ਭਾਵੇਂ ਬੰਦ ਬੰਦ ਕੱਟਿਆ ਜਾਵੇ ਹਰ ਰੰਗ ਨਾ ਲਹੈ ਸੁਭਾਗਾ ਜਿਨ੍ਹਾਂ ਵੱਡਿਆਂ ਭਾਗਿਆਂ ਨੂੰ ਭਾਗਾਂ ਵਾਲਿਆਂ ਨੂੰ ਨਾਮ ਦਾ ਰੰਗ ਚੜ ਗਿਆ ਪੱਕਾ ਰੰਗ ਚੜ ਗਿਆ ਉਹ ਰੰਗ ਕਦੇ ਉਤਰਦਾ ਨਹੀਂ ਉਹ ਚੜਖੀਆਂ ਅਤੇ ਚੜਿਆਂ ਦਾ ਖੋਪਰੀਆਂ ਉਤਾਰਿਆਂ ਦਾ ਬੰਦ ਬੰਦ ਕੱਟਿਆਂ ਦਾ ਦੇਗਾਂ ਵਿੱਚ ਉਬਲਦਿਆਂ ਦਾ ਆਰਿਆਂ ਹੇਠਾਂ ਆਪਣੇ ਸਰੀਰ ਰੂਪੀ ਕੱਪੜੇ ਨੂੰ ਚਰਵਾ ਲੈਣ ਦਾ ਜੋ ਕੁਝ ਮਰਜ਼ੀ ਹੁੰਦਾ ਰਹੇ ਪਰ ਉਹਨਾਂ ਨੂੰ ਲੱਗਾ ਹੈ ਸਤਨਾਮ ਵਾਹਿਗੁਰੂ ਦੇ ਨਾਮ ਦਾ ਰੰਗ ਉਹ ਕਦੇ ਉਤਰਦਾ ਨਹੀਂ ਆਓ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ 'ਚੋਂ ਉਚਾਰਨ ਕੀਤਾ ਪਵਿੱਤਰ ਸ਼ਬਦ ਕਾਇਆ ਕਾਪਰ ਚੀਰ ਬਹੁ ਫਾਰੇ ਹਰ ਰੰਗ ਨਾ ਲਹੈ ਸੁਭਾਗਾ

ਗੁਰਬਾਣੀ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਪਣ ਵਾਲਿਆਂ ਨੂੰ ਜੋ ਵਾਹਿਗੁਰੂ ਜੀ ਦੇ ਨਾਲ ਇੱਕਮਿੱਕ ਹੋਏ ਉਹਨਾਂ ਨੂੰ ਕਈ ਨਾਵਾਂ ਦੇ ਨਾਲ ਸਨਮਾਨਿਆ, ਜਿਨ੍ਹਾਂ ਵਿੱਚੋਂ ਭਗਤ ਨੇ, ਸੰਤ ਨੇ, ਗੁਰਮੁਖ ਨੇ, ਸਾਧ ਜਨ ਨੇ ਅਤੇ ਗੁਰਸਿੱਖ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਉਹ ਭਗਤ ਧੰਨ ਨੇ ਜੋ ਵਾਹਿਗੁਰੂ ਦਾ ਨਾਮ ਕਹਿੰਦੇ ਨੇ ਮੁੱਖ ਤੋਂ, ਫਿਰ ਉਹ ਸੰਤ ਜਨ ਧੰਨ ਨੇ ਜਿਹੜੇ ਨਾਮ ਬਾਣੀ ਸਰਵਣ ਕਰਦੇ ਨੇ, ਮੁੱਖ 'ਚੋਂ ਬੋਲਣਾ ਅਤੇ ਉਹਨਾਂ ਨੂੰ ਕੰਨਾਂ ਦੇ ਨਾਲ ਸੁਣਨਾ, ਫਿਰ ਉਹ ਸਾਧ ਜਨ ਧੰਨ ਨੇ ਜਿਹੜੇ ਕੀਰਤਨ ਕਰਕੇ ਕੀਰਤੀ ਦੇ ਨਾਲ ਇੱਕਮਿੱਕ ਹੋ ਜਾਂਦੇ ਨੇ, ਉਹ ਗੁਰਮੁਖ ਧੰਨ ਨੇ ਜਿਹੜੇ ਬਾਣੀ ਦੇ ਦੁਆਰਾ, ਸ਼ਬਦ ਦੇ ਦੁਆਰਾ ਕਮਾਈ ਕਰਕੇ ਆਪਣੇ ਮਨ ਨੂੰ ਜਿੱਤ ਲੈਂਦੇ ਨੇ। ਅਖੀਰ ਵਿੱਚ ਬਚਨ ਕੀਤਾ ਉਹ ਗੁਰਸਿੱਖ ਧੰਨ ਹੈ। ਧੰਨ ਧੰਨ ਬਾਬਾ ਭਾਈ ਮਨੀ ਸਿੰਘ ਜੀ ਸ਼ਹੀਦ। ਉਹ ਗੁਰਸਿੱਖ ਧੰਨ ਹੈ ਜਿਸ ਨੇ ਆਪਣਾ ਆਪਾ ਗੁਰੂ ਦੀ ਚਰਨ ਸ਼ਰਨ ਵਿੱਚ ਸਦਾ ਵਾਸਤੇ ਅਰਪਣ ਕਰ ਦਿੱਤਾ। ਸ਼ਬਦ ਸਰਵਣ ਕਰਵਾਉਣ ਲੱਗੇ ਹਾਂ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਤਿਆ। 13 ਕੁ ਸਾਲ ਦੀ ਉਮਰ ਸੀ ਭਾਈ ਮਨੀ ਸਿੰਘ ਹੁਣਾਂ ਦੀ, ਜਿਨ੍ਹਾਂ ਦਾ ਨਾਮ ਮਨੀ ਰਾਮ ਰੱਖਿਆ ਸੀ। 1634 ਵਿੱਚ ਉਹਨਾਂ ਦਾ ਜਨਮ ਹੈ। ਪਿਤਾ ਭਾਈ ਮਾਈ ਦਾਸ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਗੁਰੂ ਹਰਿ ਰਾਏ ਸਾਹਿਬ ਜੀ ਦੇ ਪਵਿੱਤਰ ਦਰਬਾਰ ਅੰਦਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਹੁੰਚੇ, ਨਮਸਕਾਰ ਕੀਤੇ। ਗੁਰੂ ਹਰਿ ਰਾਏ ਸਾਹਿਬ ਜੀ ਨੇ ਮਨੀ ਰਾਮ ਨੂੰ ਦੇਖ ਕੇ ਅਤੇ ਭਾਈ ਮਾਈ ਦਾਸ ਜੀ ਨੂੰ ਪੁੱਛਿਆ, ਕਹਿਣ ਲੱਗੇ, ਮਾਈ ਦਾਸ ਤੇਰੇ ਇਸ ਪੁੱਤਰ ਦਾ ਕੀ ਨਾਮ ਹੈ? ਮਾਈ ਦਾਸ ਜੀ ਨੇ ਬੜੇ ਅਦਬ ਅਧੀਨਤਾ ਸਹਿਤ ਹੱਥ ਜੋੜ ਕੇ ਬਚਨ ਕੀਤਾ, ਜੀ ਇਸ ਦਾ ਨਾਮ ਮਨੀ ਰਾਮ ਹੈ, ਪਰ ਮਣੀਆਂ ਮਣੀਆਂ ਕਹਿੰਦੇ ਹਾਂ। ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਨੇ ਬਚਨ ਕੀਤਾ, ਮਣੀਆਂ ਗੁਣੀਆਂ ਜਗ ਹੋਤ। ਇਹ ਮਣੀਆਂ ਗੁਣਾਂ ਦੀ ਖਾਣ ਜਗਤ ਦੇ ਵਿੱਚ ਪ੍ਰਸਿੱਧ ਹੋਵੇਗਾ। 2 ਸਾਲ ਰਹਿ ਕੇ ਉਦੋਂ ਗੁਰੂ ਦਰਬਾਰ ਅੰਦਰ ਗੁਰਬਾਣੀ ਪੜ੍ਹੀ, ਗੁਰਬਾਣੀ ਦੀ ਸੰਥਿਆ ਲਈ, ਜਿਵੇਂ ਅੱਜ ਬਹੁਤ ਸਾਰੀਆਂ ਸੰਗਤਾਂ ਨੇ ਜੋ ਲਗਭਗ ਕੁਝ ਸਾਲਾਂ ਤੋਂ ਸਹਿਜ ਪਾਠ ਦੀ ਸੰਥਿਆ ਭੈਣ ਜੀ ਬਲਵਿੰਦਰ ਕੌਰ ਜੀ ਕਰਵਾ ਰਹੇ ਸਨ, ਅੱਜ ਉਹ ਸੰਥਿਆ ਸੰਪੂਰਨ ਹੋਈ, ਉਹਨਾਂ ਦੇ ਭੋਗ ਪਾਏ ਗਏ ਨੇ। ਹਰ ਸਿੱਖ ਨੂੰ ਚਾਹੀਦਾ ਜ਼ਰੂਰ ਕਿ ਸੰਥਿਆ ਗੁਰਬਾਣੀ ਦੀ, ਤਾਂ ਹੀ ਸ਼ੁੱਧ ਬਾਣੀ ਪੜ੍ਹ ਸਕਦੇ ਹਾਂ ਕਿ ਇਕੱਲੇ ਇਕੱਲੇ ਸ਼ਬਦ ਨੂੰ ਪਹਿਲਾਂ ਆਪਾਂ ਪੜ੍ਹਾਂਗੇ ਅਤੇ ਸੰਥਿਆ ਦੇਣ ਵਾਲਾ ਉਹਦਾ ਉਚਾਰਨ ਸਹੀ ਸ਼ੁੱਧ ਉਚਾਰਨ ਜੋ ਕਰਾਏਗਾ ਅਤੇ ਅਸੀਂ ਉਹਨਾਂ ਬਚਨਾਂ ਨੂੰ ਬੋਲਾਂਗੇ ਅਤੇ ਗੁਰਬਾਣੀ ਸ਼ੁੱਧ ਦਾ ਜੋ ਪਾਠ ਹੈ ਉਹ ਆਪਾਂ ਕਰ ਸਕਦੇ ਹਾਂ। ਭਾਈ ਮਨੀ ਸਿੰਘ ਜੀ ਨੇ, ਭਾਈ ਮਨੀ ਜੋ ਹਲੇ ਸਿੰਘ ਨਹੀਂ ਪਰ ਨਾਮ ਪ੍ਰਚਲਿਤ ਹੈ ਭਾਈ ਮਨੀ ਸਿੰਘ ਜੀ, ਉਹਨਾਂ ਨੇ 2 ਸਾਲ ਸੇਵਾ ਕੀਤੀ। 15 ਸਾਲ ਦੇ ਹੋਏ, ਪਿਤਾ ਆਏ, ਬੇਨਤੀ ਕੀਤੀ ਸਤਿਗੁਰੂ ਜੀ ਨੂੰ, ਪਾਤਸ਼ਾਹ ਜੀ ਉਹ ਭਾਈ ਮਨੀ ਰਾਮ ਜੀ ਦਾ ਵਿਆਹ ਰੱਖ ਦਿੱਤਾ ਹੈ। ਅਤੇ ਵਿਆਹ ਵੀ ਪਤਾ ਕਿੱਥੇ ਰੱਖਿਆ ਜੀ? ਲੱਖੀ ਸ਼ਾਹ ਵਣਜਾਰਾ। ਉਸ ਵੇਲੇ ਦਾ ਮੈਂ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਕਿ ਅੱਜ ਦੇ ਜਿਹੜੇ ਅੰਬਾਨੀ ਅਡਾਨੀ ਮੰਨੇ ਜਾਂਦੇ ਨੇ ਨਾ ਜੀ, ਬਿਲੀਅਨਰ, ਉਸ ਸਮੇਂ ਦਾ ਇਹ ਪੂਰੇ ਏਸ਼ੀਆ ਦੇ ਵਿੱਚੋਂ ਵੱਡਾ ਬਿਜ਼ਨਸਮੈਨ ਸੀ ਭਾਈ ਲੱਖੀ ਸ਼ਾਹ ਵਣਜਾਰਾ। ਅਤੇ ਇਹਨਾਂ ਦਾ ਬਿਜ਼ਨਸ ਪੂਰੇ ਏਸ਼ੀਆ ਦੇ ਵਿੱਚ ਬੜੇ ਵੱਡੇ ਪੱਧਰ 'ਤੇ ਚੱਲਦਾ ਸੀ। ਖੈਰ, ਉਹਨਾਂ ਦੀ ਬੇਟੀ ਜਿਨ੍ਹਾਂ ਦਾ ਨਾਮ ਅੰਮ੍ਰਿਤ ਛੱਕ ਕੇ ਬਸੰਤ ਕੌਰ ਬਣਿਆ, ਉਹਨਾਂ ਦੇ ਨਾਲ ਭਾਈ ਮਨੀ ਸਿੰਘ ਜੀ ਦਾ
ਵਿਆਹ ਹੋਇਆ। 12 ਭਰਾ ਸਨ, 12 ਵਿੱਚੋਂ 11 ਸ਼ਹੀਦ, 10 ਪੁੱਤਰ ਸਨ, 10 ਅੱਗੇ ਪੋਤਰੇ ਸਨ, ਸਾਰੇ ਦੇ ਸਾਰੇ ਸ਼ਹੀਦ। ਭਾਈ ਮਨੀ ਸਿੰਘ ਜੀ ਦਾ ਪੂਰਾ ਪਰਿਵਾਰ, ਜਿਨ੍ਹਾਂ ਵਿੱਚੋਂ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਕਿੰਨੇ ਕੁ ਸ਼ਹੀਦ ਹੋਏ ਨੇ, ਕਿਉਂਕਿ ਮੁੱਢ ਬੰਨਿਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ। ਭਾਈ ਬੱਲੂ ਜੀ ਜੋ ਭਾਈ ਮਨੀ ਸਿੰਘ ਹੋਣਾ ਦੇ ਦਾਦਾ ਜੀ ਸਨ, 12 ਸ਼ੇਰ ਦੀ ਬਰਸੀ ਹਰ ਵੇਲੇ ਉਹ ਹੱਥ ਵਿੱਚ ਰੱਖਦੇ ਸਨ। ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਹਿਲੀ ਜੰਗ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਅੱਗੇ ਹੋ ਕੇ ਯੁੱਧ ਵਿੱਚ ਉਹਨਾਂ ਨੇ ਹਿੱਸਾ ਲਿਆ ਸੀ, ਯੁੱਧ ਲੜਿਆ ਸੀ, ਅਤੇ ਉਸੇ ਹੀ ਯੁੱਧ ਦੇ ਵਿੱਚ ਉਹ ਸ਼ਹੀਦ ਹੋਏ ਸਨ। ਉਹ ਸ਼ਹੀਦਾਂ ਦਾ ਪਰਿਵਾਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਜਿਨ੍ਹਾਂ ਨੂੰ ਨਤਮਸਤਕ ਹੋ ਰਹੇ ਹਾਂ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਐਸੇ ਗੁਰਸਿੱਖ ਸਾਧਾਂ ਨਾਲੋਂ, ਸੰਤਾਂ ਨਾਲੋਂ, ਗੁਰਮੁਖਾਂ ਨਾਲੋਂ ਵੱਡੇ ਹੋ ਜਾਂਦੇ ਨੇ ਜਦੋਂ ਆਪਣਾ ਆਪਾ ਸਾਰਾ ਕੁਝ ਵਾਹਿਗੁਰੂ ਜੀ ਦੇ ਅਰਪਣ ਕਰਦੇ ਨੇ।

ਕੋਟਾਨ ਕੋਟ ਪ੍ਰਣਾਮ ਹੈ ਧੰਨ ਧੰਨ ਭਾਈ ਮਨੀ ਸਿੰਘ ਜੀ ਸ਼ਹੀਦ 90 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣਾ ਅਰਪਣ ਕੀਤਾ ਬੰਦ ਬੰਦ ਕਟਵਾ ਕੇ ਲਾਹੌਰ ਦੇ ਨਖਾਸ ਚੌਂਕ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਪ੍ਰਣਾਮ ਹੈ ਐਸੇ ਮਹਾਨ ਸ਼ਹੀਦਾਂ ਨੂੰ, ਕਿਤੇ ਕਣਕਾਂ ਮਾਤਰ ਸਾਡੇ ਹਿਰਦੇ ਵਿੱਚ ਵੀ ਉਹਨਾਂ ਦੇ ਮਹਾਨ ਪਰਉਪਕਾਰ ਗੁਣ ਵਸ ਜਾਣ, ਇੰਨੀ ਸੇਵਾ ਪ੍ਰਵਾਨ ਕਰਨੀ। ਭੁੱਲ ਚੁੱਕ ਦੀ ਕਿਵੇਂ ਕਰਨੀ ਜੀ, ਅਗਲਾ ਪ੍ਰੋਗਰਾਮ ਪਿਆਰ ਸਾਹਿਬ ਸਰਵਣ ਕਰੋ, ਅਸੀਸਾਂ ਦਿੰਦੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਜ ਜ਼ਰੂਰ ਸਰਵਕਲਾ ਭਰਪੂਰ ਚੌਥਾ ਤੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀਰ ਬੈ ਜੁੜ ਵੱਟੀ ਸਾਹ ਸਾਈ ਧੰਨਵਾਦੀ ਹਾਂ ਗੁਰੂ ਘਰ ਦੇ ਹਜ਼ੂਰੀ ਅੱਗੇ ਜਥੇ ਭਾਈ ਬਰਾਮ ਸਿੰਘ ਜੀ ਦੇ ਜਿਨ੍ਹਾਂ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਾਇਆ। ਅੱਜ ਦੀ ਸਮਾਗਮ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਸ਼ਹੀਦੀ ਨੂੰ ਸਮਰਪਿਤ ਨੇ, ਜਿਨ੍ਹਾਂ ਨੇ ਬੰਦ ਬੰਦ ਕਟਵਾ ਕੇ ਆਪਣਾ ਸਰੀਰ ਸ਼ਹੀਦ ਕਰਵਾਇਆ। ਉਹਨਾਂ ਨੂੰ ਉਹਨਾਂ ਦੀ ਯਾਦ ਵਿੱਚ ਅੱਜ ਗੁਰੂ ਘਰ ਵਿਖੇ ਸਮਾਗਮ ਹੋ ਰਹੇ ਨੇ। ਜੋ ਆਉਣ ਵਾਲੇ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਨੇ, ਸਾਲਾਨਾ ਅਖੰਡ ਕੀਰਤਨੀ ਜਥਿਆਂ ਵੱਲੋਂ 17 ਤਰੀਕ ਨੂੰ ਸਵੇਰੇ ਆਸਾ ਦੀ ਬਾਤ ਫਰਾਈਡੇ ਨੂੰ 6 ਤੋਂ 11 ਵਜੇ ਤੱਕ ਅਤੇ ਸ਼ਾਮਾਂ ਨੂੰ 6 ਤੋਂ 10 ਵਜੇ ਤੱਕ ਸਮਾਗਮ ਹੋਣਗੇ ਅਤੇ 18 ਜੁਲਾਈ ਨੂੰ 6 ਤੋਂ 12 ਵਜੇ ਤੱਕ ਆਸਾ ਦੀ ਵਾਰ ਅਤੇ ਸ਼ਾਮਾਂ ਨੂੰ 6 ਵਜੇ ਤੋਂ ਲੈ ਕੇ 4 ਵਜੇ ਤੱਕ ਰੈਣ ਸਵਾਈ ਕੀਰਤਨ ਹੋਣਗੇ। ਇਹ ਹਰ ਸਾਲ ਦੀ ਤਰ੍ਹਾਂ ਸੰਗਤਾਂ ਜੁੜ ਕੇ ਗੁਰੂ ਦਾ ਜਸ ਗਾਇਨ ਕਰਦੇ ਨੇ। ਇਹਨਾਂ ਦਾ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ, ਜੋ ਗੁਰੂ ਦੀ ਬਾਣੀ ਦਾ ਜਸ ਗਾਉਂਦੇ ਨੇ। ਬਾਕੀ ਸਾਡੇ ਕੋਲ 19 ਜੁਲਾਈ ਨੂੰ ਗਿਆਨੀ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਪਹੁੰਚ ਰਹੇ ਨੇ, ਜਿਨ੍ਹਾਂ ਦਾ ਸਮਾਂ 11:15 ਤੋਂ ਲੈ ਕੇ 12:15 ਵਜੇ ਤੱਕ ਹੋਵੇਗਾ। ਸੰਗਤਾਂ ਨੂੰ ਬੇਨਤੀ ਆ ਵੀ ਆਪਾਂ ਅਗਲੇ ਐਤਵਾਰ ਵੀ ਬਾਅਦ ਚੜ ਕੇ ਗੁਰੂ ਘਰ ਵਿਖੇ ਹਾਜ਼ਰੀਆਂ ਲਵਾਈਏ, ਕਿਉਂਕਿ ਭਾਈ ਸਾਹਿਬ ਜੀ ਆਸਟ੍ਰੇਲੀਆ ਤੋਂ ਸਾਡੇ ਕੋਲ ਪਹੁੰਚ ਰਹੇ ਨੇ। ਕੀਰਤਨ ਉਹਨਾਂ ਨੇ 3 ਦਿਨ ਕਰਨਾ ਸੀ, ਪਰ ਜੋ ਸਾਡੇ ਅਖੰਡ ਕੀਰਤਨ ਜਥਿਆਂ ਵੱਲੋਂ ਪਹਿਲਾਂ ਤੋਂ ਹੀ ਇਹ ਸਾਲਾਨਾ ਪ੍ਰੋਗਰਾਮ ਸਮਾਗਮ ਜਿਹੜਾ ਬੁੱਕ ਕਰਵਾਇਆ ਹੋਇਆ ਸੀ, ਇਸ ਕਰਕੇ ਭਾਈ ਸਾਹਿਬ ਉਹਦੀ ਐਤਵਾਰ ਨੂੰ ਹਾਜ਼ਰੀ ਲਵਾਉਣਗੇ। ਅੱਜ ਦੇ ਲੰਗਰਾਂ ਦੀ ਸੇਵਾ ਭਾਈ ਮਨਜਿੰਦਰ ਸਿੰਘ, ਬੀਬੀ ਮਨਜੀਤ ਕੌਰ ਦੇ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਹੈ। ਗੁਰਦੁਆਰਾ ਕਮੇਟੀ ਵੱਲੋਂ ਇਹਨਾਂ ਸਾਰੇ ਪਰਿਵਾਰਾਂ ਦਾ, ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਜੋ ਗੁਰੂ ਘਰ ਵਿੱਚ ਸਮਾਗਮ ਦੇ ਵਿੱਚ ਲੰਗਰਾਂ ਦੀਆਂ ਸੇਵਾਵਾਂ ਨਿਭਾ ਰਹੇ ਨੇ। ਸੂ ਸੰਗਤ ਜਿਹਨਾਂ ਅੱਜ ਪ੍ਰਾਣੀਆਂ ਨੇ ਸੰਥਿਆ ਦੀ ਸਹਿਜ ਪਾਠ ਦੇ ਭੋਗ ਪਾਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਬੀਬੀ ਬਲਵਿੰਦਰ ਕੌਰ ਜੋ ਹਮੇਸ਼ਾ ਹੀ 10 ਸਾਲ ਤੋਂ 12 ਸਾਲ ਤੋਂ ਇਹ ਸਮਾਗਮ ਨਿਭਾ ਰਹੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਉਹਨਾਂ ਭੈਣ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਸੰਗਤਾਂ ਨੂੰ ਸੰਥਿਆ ਦੀਆਂ ਕਲਾਸਾਂ ਲਵਾ ਰਹੇ ਨੇ। ਇਹਦੇ ਨਾਲ ਨਾਲ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਦਰਸ਼ਨ ਸਿੰਘ ਵੀ ਕਲਾਸਾਂ ਲਵਾਉਂਦੇ ਨੇ, ਉਹਨਾਂ ਦਾ ਵੀ ਧੰਨਵਾਦ, ਜਿਨ੍ਹਾਂ ਵੀ ਪ੍ਰਾਣੀਆਂ ਨੇ ਇਸ ਚੀਜ਼ ਦਾ ਲਾਹਾ ਲੈਣਾ ਆ। ਜ਼ਿੰਦਗੀ ਇਤਨੀ ਹੀ ਸਫਲ ਹੈ ਜੇ ਗੁਰੂ ਦੀ ਬਾਣੀ ਆਪਾਂ ਬਹੁਤ ਵੱਧ ਪੜ੍ਹੀਏ। ਬਾਣੀ ਪੜ੍ਹਨ ਦੇ ਲਈ ਆਪਾਂ ਨੂੰ ਸ਼ੁੱਧ ਬਾਣੀ ਪੜ੍ਹਨ ਦੇ ਲਈ ਸੰਥਿਆ ਦੀ ਬਹੁਤ ਜ਼ਰੂਰ ਆ। ਕਈ ਕਹਿ ਦਿੰਦੇ ਆ ਵੀ ਨਹੀਂ, ਅਸੀਂ ਤਾਂ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਦਾਸ ਵੀ ਆਉਂਦਾ ਆ, ਘੱਟੋ ਘੱਟ 40 ਸਾਲ ਮੈਂ ਬਾਣੀ ਪੜ੍ਹਦਾ ਰਿਹਾ, ਪਰ ਸੰਥਿਆ ਲੈਣ 'ਤੇ ਹੀ ਪਤਾ ਲੱਗਾ ਵੀ ਮੈਂ ਅੱਜ ਤੱਕ 40 ਸਾਲ ਜੋ ਬਾਣੀ ਪੜ੍ਹਦਾ ਰਿਹਾ ਉਹਦੇ ਵਿੱਚ ਬਹੁਤ ਵੱਡੀਆਂ ਗਲਤੀਆਂ ਕਰਦੇ ਸੀ। ਹਾਲੇ ਵੀ ਸਿੱਖਣ ਦੀ ਸਾਨੂੰ ਹੋਰ ਲੋੜ ਆ। ਦਾਸ ਆਉਣ ਵਾਲੇ ਸਾਲ ਵਿੱਚ ਫਿਰ ਭੈਣ ਜੀ ਕੋਲ ਸੰਥਿਆ ਲੈਣ ਦੀ ਕੋਸ਼ਿਸ਼ ਕਰੇਗਾ, ਜਿੰਨਾ ਵੀ ਸਮਾਂ ਹੋਇਆ ਕਿ ਜਿੰਨੀ ਵੱਧ ਤੋਂ ਵੱਧ ਸੰਥਿਆ ਲਵਾਂਗੇ ਉੰਨੀ ਸਾਡੀ ਬਾਣੀ ਸ਼ੁੱਧ ਹੋਵੇਗੀ, ਅਤੇ ਸ਼ੁੱਧ ਬਾਣੀ ਹੀ ਮਹਾਰਾਜ ਨੂੰ ਪਾਉਂਦੀ ਆ। ਇਹ ਜਿਨ੍ਹਾਂ ਨੇ 16 ਅਗਸਤ ਤੋਂ ਭੈਣ ਜੀ ਦੁਆਰਾ ਕਲਾਸਾਂ ਲਾ ਰਹੇ ਨੇ, ਜਿਨ੍ਹਾਂ ਨੇ ਵੀ ਬੀਬੀਆਂ ਭੈਣਾਂ ਨੇ ਵੀਰਾਂ ਨੇ ਆਪਣੇ ਇਸ ਆਪਣੇ ਜੀਵਨ ਨੂੰ ਸਫਲਾ ਕਰਨਾ ਆ, ਸੰਥਿਆ ਲੈਣੀ ਆ, ਉਹ ਮੈਨੇਜਰ ਸਾਹਿਬ ਕੋਲ ਆਪਣਾ ਨਾਂ ਲਿਖਾ ਸਕਦੇ ਨੇ। ਅਤੇ ਸਾਡੇ ਹੈੱਡ ਗ੍ਰੰਥੀ ਸਾਹਿਬ ਵੀ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ 3 ਵਜੇ ਤੋਂ ਲੈ ਕੇ 5 ਵਜੇ ਤੱਕ ਕਲਾਸਾਂ ਲਾਉਂਦੇ ਨੇ, ਉਹਨਾਂ ਦਾ ਵੀ ਆਪਾਂ ਵੱਧ ਤੋਂ ਵੱਧ ਲਾਹਾ ਲਈਏ। ਹੁਣ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਦਰਸ਼ਨ ਸਿੰਘ ਜੀ 12:15 ਤੱਕ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾ ਕਉ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸਤਾ ਕੈ, ਜਾ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ, ਸਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ ਰਹਾਉ। ਜਨ ਕੇ ਚਰਨ ਵਸਹਿ ਮੇਰਾ ਹੀ ਅਰਹਿ, ਸੰਗ ਪੁਨੀਤਾ ਦੇਹੀ। ਜਨ ਕੀ ਤੂਰ ਦੇਹੋ ਕਿਰਪਾ ਨਿਦ, ਨਾਨਕ ਕੈ ਸੁਖ ਏਹੀ। ਜਨ ਕੇ ਚਰਨ ਵਸਹਿ ਮੇਰਾ ਹੀ ਅਰਹਿ, ਸੰਗ ਪੁਨੀਤਾ ਦੇਹੀ। ਜਨ ਕੀ ਤੂਰ ਦੇਹੋ ਕਿਰਪਾ ਨਿਦ,

ਸਾਹਿਬ ਬਣੇ। ਪੰਜ ਪੁੱਤਰਾਂ ਨੇ ਵੀ ਅੰਮ੍ਰਿਤ ਛਕਿਆ, ਜਿਨ੍ਹਾਂ ਦੇ ਨਾਂ ਭਾਈ ਉਦੇ ਸਿੰਘ, ਭਾਈ ਬਚਿੱਤਰ ਸਿੰਘ ਜੀ, ਭਾਈ ਅਨਕ ਸਿੰਘ, ਅਜਬ ਸਿੰਘ, ਅਜਾਇਬ ਸਿੰਘ, ਦਸ ਪੁੱਤਰ ਸੀ ਭਾਵੇਂ, ਇਹ ਪਰ ਇਹ ਪੰਜ ਸ਼ਹੀਦ ਹੋਏ ਨੇ। ਜਿਵੇਂ ਮੈਂ ਬੇਨਤੀ ਕੀਤੀ, ਹਰੇਕ ਜੰਗ ਵਿੱਚ, ਸ਼ੁਰੂ ਦੇ ਪਹਿਲੇ ਜੰਗ ਵਿੱਚ ਵੀ, ਦੂਜੇ ਦੋ ਜੰਗਾਂ ਵਿੱਚ ਵੀ, ਅਖੀਰਲੇ ਗੁਰੂ ਗੋਬਿੰਦ ਸਿੰਘ ਦੇ ਇਹਨਾਂ ਦੇ ਭਰਾ ਦੋ ਸ਼ਹੀਦ ਹੋਏ ਨੇ। ਕਿੰਨੀ ਕੁ ਵਡਿਆਈ ਕਰ ਸਕਦੇ ਹਾਂ, ਨਹੀਂ ਕੁੱਲ ਇਹੋ ਜਿਹੀ ਫੈਮਿਲੀ ਅੱਜ ਤੱਕ ਮੈਨੂੰ ਜਾਪਦਾ ਵੀ ਅਜੇ ਇਤਿਹਾਸ ਵਿੱਚ ਦੂਜਾ ਪਰਿਵਾਰ ਨਹੀਂ ਆਇਆ ਵਾ। ਔਰ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਅਨੰਦਪੁਰ ਸਾਹਿਬ ਜਦੋਂ ਛੱਡਿਆ ਅਤੇ ਆਪ ਜੀ ਨੂੰ ਜ਼ਿੰਮੇਵਾਰੀ ਮਾਤਾਵਾਂ ਦਿੱਤੀ ਸੀ, ਸੁਗੜ ਸਿਆਣੇ ਅਡੋਲ ਹਿਰਦੇ ਵਾਲੇ ਜਾਣ ਕੇ ਵੀ ਤੁਸੀਂ ਮਾਤਾਵਾਂ ਨੂੰ ਸਹੀ ਸਲਾਮ ਦਿੱਲੀ ਲਿਜਾਣਾ, ਫਿਰ ਸਾਡੇ ਕੋਲ ਲਿਆਉਣਾ ਜਦੋਂ ਅਸੀਂ ਸੁਨੇਹਾ ਭੇਜਾਂਗੇ, ਸਮਾਂ ਵਿਖੜਾ ਹੈ। ਆਪ ਜੀ ਨੂੰ ਜ਼ਿੰਮੇਵਾਰੀ ਦਿੱਤੀ, ਬੜੀ ਜ਼ਿੰਮੇਵਾਰੀ ਨਾਲ, ਸ਼ਿੱਦਤ ਨਾਲ ਅਨੰਦਪੁਰ ਦੇ ਕਿਲ੍ਹੇ ਵਿਛੜਦੇ ਮੁਗਲ ਫੌਜਾਂ ਨੂੰ ਰੋਕਦੇ ਬਚਾਉਂਦੇ ਹੋਏ ਇੱਕ ਹਿੱਸਾ ਪਰਿਵਾਰ ਦਾ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਉਹਨਾਂ ਨੂੰ ਪਹਿਲਾਂ ਰੋਪੜ ਲੈ ਕੇ ਗਏ। ਬੜਾ ਭਿਆਨਕ ਸਮਾਂ ਸੀ, ਅੱਧੀ ਰਾਤੋਂ ਜਦੋਂ ਚਾਰ ਚੁਪਹਿਰੇ ਕਾਲੀ ਬੋਲੀ, ਰਾਤ ਇਕੱਲੀ ਨਹੀਂ ਸੀ, ਫੌਜਾਂ ਵੀ ਚੜੀਆਂ ਹੋਈਆਂ ਸੀ, ਕਾਲੀਆਂ ਬੋਲੀਆਂ ਚੱਪਾ ਚੱਪਾ ਛਾਣਦੇ ਫਿਰ ਰਹੇ। ਉਸ ਵੇਲੇ ਸੂਝ ਬੂਝ ਨਾਲ ਰੋਪੜ ਇੱਕ ਰਾਤ ਰੱਖ ਕੇ ਜਵਾਹਰ ਸਿੰਘ ਨੂੰ ਨਾਲ ਦਿੱਲੀ ਪਹੁੰਚੇ, ਉਹਦੀ ਹਵੇਲੀ ਵਿੱਚ ਆ ਸਹੀ ਸਲਾਮਤ ਜ਼ਿੰਮੇਵਾਰੀ ਨਿਭਾਈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਰੇ ਪੰਜਾਬ ਵਿੱਚ ਦੀ ਹੁੰਦੇ ਹੋਏ ਕੁਰਬਾਨੀਆਂ ਕਰਕੇ ਸਾਹਿਬਜ਼ਾਦਿਆਂ ਦੀਆਂ, ਚਾਰ ਸਾਹਿਬਜ਼ਾਦੇ ਗੁਰੂ ਦੇ ਅਤੇ ਭੂਆ ਦੇ ਪੁੱਤਰ ਸ਼ਹੀਦ ਹੋਏ ਨੇ, ਅਤੇ ਭਾਈ ਮਨੀ ਸਿੰਘ ਦੇ ਪੰਜ ਪੁੱਤਰ ਸ਼ਹੀਦ ਨੇ। ਦੋ ਤਾਂ ਰਾਹ ਵਿੱਚ ਹੀ, ਭਾਈ ਬਚਿੱਤਰ ਸਿੰਘ, ਭਾਈ ਉਦੇ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਥਾਂ ਭੁਲੇਖਾ ਪਾਉਂਦੇ ਨੇ, ਸ਼ਾਹੀ ਟਿੱਬੀ 'ਤੇ ਸ਼ਹੀਦ ਹੁੰਦੇ ਨੇ। 1,25,000 ਨਾਲ ਇਕੱਲਿਆਂ ਜੰਗ ਕੀਤਾ ਵਾ। ਪਹਿਲਾਂ ਵੀ ਰਾਜੇ ਕੇਸਰੀ ਚੰਦ ਦਾ ਸਿਰ ਵੱਢਿਆ ਸੀ ਅਨੰਦਪੁਰ ਦੇ ਲੋਹਗੜ੍ਹ ਦੇ ਕਿਲ੍ਹੇ 'ਤੇ, ਜਦੋਂ ਹਾਥੀ ਆਉਂਦਾ ਵਾ, ਹਾਥੀ ਦੇ ਨਾਗਣੀ ਮਰਨ ਵਾਲਾ ਇਹਨਾਂ ਦਾ ਹੀ ਪੁੱਤਰ ਭਾਈ ਬਚਿੱਤਰ ਸਿੰਘ ਆ। ਔਰ ਸਰਸਾ ਪਾਰ ਹੋ ਕੇ ਭਾਈ ਬਚਿੱਤਰ ਸਿੰਘ ਝੱਖੀਆਂ ਪਿੰਡ ਦੀ ਜੂਹ ਵਿੱਚ ਸ਼ਹੀਦ ਹੁੰਦਾ ਆਪਣੇ ਜਥੇ ਸਮੇਤ, ਚੱਪਾ ਚੱਪਾ ਕੁਰਬਾਨੀ ਨਾਲ ਗੁਰੂ ਗੋਬਿੰਦ ਸਿੰਘ ਦੇ ਨਾਲ ਭਰਿਆ ਹੋਇਆ। ਅੱਗੇ ਆਉਂਦੀ ਹੈ ਚਮਕੌਰ ਦੀ ਗੜੀ, ਉਹਦੇ ਵਿੱਚ ਤਿੰਨ ਪੁੱਤਰ ਸ਼ਹੀਦ ਹੁੰਦੇ ਨੇ, ਭਾਈ ਅਨਕ ਸਿੰਘ, ਅਜਬ ਸਿੰਘ ਅਤੇ ਅਜਾਇਬ ਸਿੰਘ, 40 ਮੁਕਤਿਆਂ ਵਿੱਚ ਉਹਨਾਂ ਵਿੱਚ। ਹੁਣ ਮਹਾਰਾਜ ਉੱਥੋਂ ਜਾਂਦੇ ਨੇ, ਅਖੀਰਲਾ ਜੰਗ ਹੁੰਦਾ ਸ੍ਰੀ ਮੁਕਤਸਰ ਸਾਹਿਬ ਦਾ। ਭਾਈ ਰਾਏ ਸਿੰਘ ਜਿਹੜੇ ਉੱਥੇ ਸ਼ਹੀਦ ਹੁੰਦੇ ਨੇ ਝਬਾਲ ਵਾਲੇ, ਉਹਨਾਂ ਨੂੰ ਵੀ ਸਿੱਖ ਇਤਿਹਾਸਕਾਰ ਕਹਿੰਦੇ ਇਹਨਾਂ ਦੇ ਭਰਾ ਸੀ। ਅਖੀਰਲਾ ਜੰਗ ਮੁਗਲਾਂ ਨਾਲ, ਜ਼ਾਲਮ ਹਕੂਮਤ ਨਾਲ, ਸਰਹੰਦ ਦੇ ਗਵਰਨਰ ਨਾਲ, ਇਹ ਮੁਕਤਸਰ ਸਾਹਿਬ ਦਾ ਹੁੰਦਾ ਵਾ। ਉੱਥੇ ਭਾਈ ਰਾਏ ਸਿੰਘ ਸ਼ਹੀਦ ਹੁੰਦੇ ਨੇ ਆਪ ਜੀ ਦੇ ਭਰਾ। ਅਖੀਰ ਸਾਧ ਸੰਗਤ ਜੀ ਮੱਧਿਆ ਪ੍ਰਦੇਸ਼ ਹਜ਼ੂਰ ਸਾਹਿਬ ਨੂੰ ਜਾਂਦਿਆਂ, ਚੌਰ ਬਰਦਾਰ ਭਾਈ ਮਾਨ ਸਿੰਘ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ, ਉਹਨਾਂ ਨੂੰ ਉੱਥੇ ਗੋਲੀ ਲੱਗਦੀ ਹੈ ਕਿਸੇ ਕਾਰਨ, ਉਹ ਉੱਥੇ ਸ਼ਹੀਦ ਹੋ ਜਾਂਦੇ ਅਖੀਰ ਤੱਕ, ਕਹਿਣ ਦਾ ਮਤਲਬ। ਔਰ ਆਪ ਜੀ ਦਮਦਮੇ ਦੇ ਮੁਕਾਮ 'ਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉੱਥੇ ਦੀਵਾਨ ਸੱਜਦੇ ਨੇ, ਫਿਰ ਮਾਤਾਵਾਂ ਨੂੰ ਸੁਨੇਹਾ ਜਾਂਦਾ ਦਿੱਲੀ, ਅਤੇ ਆਪ ਜੀ ਉੱਥੋਂ ਲੈ ਕੇ ਮਾਤਾਵਾਂ ਨੂੰ ਹਾਜ਼ਰ ਕਰਦੇ ਨੇ, ਦੀਦਾਰੇ ਕਰਾਉਂਦੇ ਹਨ। ਉੱਥੇ ਵੀ ਵੱਡੀਆਂ ਜ਼ਿੰਮੇਵਾਰੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਾਉਂਦੇ 2 ਸਾਲਾਂ ਬਾਅਦ। ਸੋ ਆਪ ਆ ਕੇ ਵੱਡਾ ਜਿਹੜਾ ਪਦਵੀ ਆਪ ਜੀ ਨੂੰ ਲਿਖਾਰੀ ਦੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਸਾਰੀ ਬਾਣੀ ਜਿਨ੍ਹਾਂ ਨੂੰ ਆਪਾਂ ਗੁਰੂ ਜਾਣ ਕੇ ਅੱਜ ਸੰਪੂਰਨ ਮੱਥਾ ਟੇਕਦੇ ਹਾਂ, ਆਪਾਂ ਨੂੰ ਤਾਰਦੇ ਨੇ, ਲੋਕ ਪ੍ਰਲੋਕ ਆਪਣਾ ਸਵਾਰ ਰਹੇ ਹਨ। ਸੱਚੇ ਪਾਤਸ਼ਾਹ ਜੀ ਇਹ ਸੰਪੂਰਨ ਸਰੂਪ ਦੇ ਲਿਖਾਰੀ ਹੋਣ ਦਾ ਮਾਣ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਮਿਲਿਆ। ਇਹਨਾਂ ਨੂੰ ਲਿਖਾਰੀ ਲਾ ਕੇ ਮਹਾਰਾਜ, ਕਿਉਂਕਿ ਆਪ ਜੀ ਦੇ ਨਾਲ ਪੜ੍ਹੇ ਸੀ, ਮਾਨ ਗਿਆਨੀ ਸੀ, ਬਾਬਾ ਦੀਪ ਸਿੰਘ ਸਾਹਿਬ ਜੀ ਕਮਾਈ ਬਹੁਤ ਸੀ, ਉਹਨਾਂ ਨੂੰ ਕਲਮਾ ਸਿਆਹੀ ਦਾ ਪ੍ਰਬੰਧ ਕਰਨ ਦੀ ਡਿਊਟੀ ਲਾਈ ਉਹਨਾਂ ਨੇ, ਅਤੇ ਸੰਪਰਦਾ ਸੰਥਿਆ ਕਰਾਉਣ ਦੀ ਅੱਜ ਇੱਕ ਹੋਰ ਖੁਸ਼ੀ ਦੀ ਗੱਲ ਆ ਵੀ ਬੀਬੀਆਂ, ਬੀਬੀ ਬਲਵਿੰਦਰ ਕੌਰ ਜੀ ਜੋ ਉੱਪਰ ਸੰਥਿਆ ਕਰਾਉਂਦੇ ਨੇ ਗੈਲਰੀ ਦੇ ਵਿੱਚ 20 ਕਿੰਡ 'ਤੇ, ਉਹਨਾਂ ਪ੍ਰਾਣੀਆਂ ਨੇ ਸੰਥਿਆ ਸੰਪੂਰਨ ਕੀਤੀ, ਸੰਥਿਆ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਵਾ, ਅਤੇ ਅੱਜ ਹੀ ਜਿੱਥੋਂ ਸੰਪਰਦਾ ਚੱਲੀ ਸੀ ਜਿਹਨੇ ਸੰਥਿਆ ਕਰਾਈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਥਾਪੜਾ ਦਿੱਤਾ, ਉਹ ਮਹਾਨ ਦੀ ਸ਼ਹੀਦੀਆਂ ਆਪਾਂ ਬਾਤਾਂ ਪਾ ਰਹੇ ਹਾਂ, ਇਹ ਕੁਦਰਤੀ ਸਬੱਬ ਬਣਦੇ ਨੇ, ਅੱਜ ਹੀ ਸੰਥਿਆ ਦਾ ਭੋਗ ਪਾਇਆ ਵਾ, ਗੁਰੂ ਕੀ ਖੁਸ਼ੀ ਹੈ ਇਹਦਾ ਮਤਲਬ ਆਪਣੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਮਹਾਰਾਜ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਦੂਜੀ ਵਾਰ ਸੰਪਾਦਨਾ ਕੀਤੀ ਹੈ, ਬਾਣੀ ਸੰਪੂਰਨ ਕੀਤੀ ਗੁਰੂ ਤੇਗ ਬਹਾਦਰ

0: ਸਿਕੰਦਰ ਸਾਹਿਬ ਜੀ ਦੀ ਬਾਣੀ ਕਰਤਾਰਪੁਰ ਸਾਹਿਬ ਵਾਲੇ ਸਰੂਪ ਵਿੱਚ ਨਹੀਂ। ਉਹ ਬਾਣੀ ਸਾਰੀ ਆ ਪਿਤਾ ਸਤਿਗੁਰੂ ਜੀ ਦੀ ਚੜ੍ਹਾਈ ਮਹਾਰਾਜ ਜੀ ਨੇ, ਅਤੇ ਫਿਰ ਨੌ ਵਾਰਾਂ ਨੂੰ ਧੁਨੀਆਂ ਛੇਵੇਂ ਪਾਤਸ਼ਾਹ ਨੇ ਦਿੱਤੀਆਂ ਸੀ, ਉਹ ਵੀ ਮਹਾਰਾਜ ਜੀ ਨੇ ਲਿਖਾਈਆਂ, ਸੰਪੂਰਨ ਕਰਕੇ ਬਾਣੀ। ਅਤੇ ਉਹ ਬਾਣੀ ਜਿਹੜੀ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਿਖਾਰੀ ਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਲੇ ਪੈਰ ਉਚਾਰਨ ਕਰਦੇ, ਦੂਜੇ ਪੈਰ ਉਹਦੇ ਅਰਥ ਕਰਦੇ, ਕਥਾ ਆਪ ਕਰਦੇ, ਸਾਰੀ ਕਥਾ ਸੰਥਿਆ ਆਪ ਜੀ ਨੇ ਫਿਰ ਅਰਥਾਂ ਸਮੇਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਸਿੱਖੀ ਆ। 48 ਸਿੰਘਾਂ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਉੱਥੇ। ਇਹ ਕਾਰਜ ਸੰਪੂਰਨ ਹੋਣ 'ਤੇ ਸ਼੍ਰੀ ਅਖੰਡ ਪਾਠ ਸਾਹਿਬ ਹੋਏ, ਭੋਗ ਪਾਏ ਗਏ, ਜੈਕਾਰੇ ਲੱਗੇ। ਮਹਾਰਾਜ ਨੇ ਇਹਨਾਂ ਦੋ ਆਤਮਾਵਾਂ ਨੂੰ ਨਿਵਾਜਿਆ, ਕਿਹਾ ਭਾਈ ਮਨੀ ਸਿੰਘ ਸਾਹਿਬ ਜੀ ਤੁਹਾਨੂੰ ਗਿਆਨੀ ਪਦ ਵੀ ਬਖਸ਼ਦੇ ਹੈ, ਤੁਸੀਂ ਗਿਆਨ ਵਿੱਚ ਪੂਰੇ ਹੋ, ਹੁਣ ਇਹ ਸੰਪਰਦਾ ਤੋਰੋ, ਤੁਸੀਂ ਅੰਮ੍ਰਿਤਸਰ ਜਾ ਕੇ ਸੰਥਿਆ ਕਰਾਓ, ਟਕਸਾਲ ਤੋਰੋ। ਥਾਪੜਾ ਦਿੱਤਾ ਮਹਾਰਾਜ, ਅਰਥਾਂ ਦੀ ਸੰਪਰਦਾ ਇਹਨਾਂ ਤੋਂ ਚੱਲੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕੀ। ਫਿਰ ਆਪ ਜੀ ਨੇ ਇਹ ਮਗਰੋਂ ਆਗਿਆ ਹੋਈ ਸੀ, ਉਹ ਨਾਲ ਹੀ ਗਏ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ, ਸਾਥ ਨਹੀਂ ਛੱਡਿਆ, ਦਮਦਮੇ ਤੋਂ ਹਜ਼ੂਰ ਸਾਹਿਬ ਤੱਕ। ਅਤੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਆਪ ਜੀ ਨੂੰ ਫਿਰ ਆਗਿਆ ਲਾਈ ਵੀ ਤੁਸੀਂ ਸਾਹਿਬ ਕੌਰ ਨੂੰ ਲੈ ਕੇ ਦਿੱਲੀ ਜਾਓ, ਮਾਤਾ ਸੁੰਦਰ ਕੌਰ ਜੀ ਕੋਲ ਪਰਿਵਾਰ ਕੋਲ ਰਹਿਣਾ ਵਾ। ਆਪ ਜੀ ਨੂੰ ਫਿਰ ਆਗਿਆ ਕੀਤਾ, ਉਹ ਪਰਿਵਾਰ ਵੀ ਮਾਤਾ ਜੀ ਵੀ ਦਿੱਲੀ ਆ ਗਏ, ਜਿਵੇਂ ਆਗਿਆ ਮਾਤਾ ਸਾਹਿਬ ਕੌਰ ਜੀ ਪੰਥ ਮਾਤਾ। ਅਤੇ ਆਪ ਜੀ ਉਸ ਵੇਲੇ ਇਸ ਤਰ੍ਹਾਂ ਸਾਧ ਸੰਗਤ ਜੀ ਵੱਡੀਆਂ ਸੇਵਾਵਾਂ ਨਿਭਾਉਂਦੇ ਹੋਏ 12 ਸਾਲ ਦੀ ਉਮਰ ਤੋਂ ਲੈ ਕੇ 74 ਤੋਂ 1674 ਤੋਂ ਹੁਣ 2008 ਆ ਗਿਆ, ਵਾਹਿਗੁਰੂ 1708 ਈਸਵੀ ਆ ਗਿਆ, ਉਹ 1708 ਈਸਵੀ ਹਜ਼ੂਰ ਸਾਹਿਬ ਤੱਕ ਮਹਾਰਾਜ ਦੇ ਨਾਲ ਰਹੇ, ਵੱਡੀਆਂ ਸੇਵਾਵਾਂ ਨਿਭਾਈਆਂ, ਜਿੱਥੇ ਭਰਾ ਸ਼ਹੀਦ ਹੋਏ, ਪੁੱਤਰ ਸ਼ਹੀਦ ਹੋਏ, ਸ਼ਹੀਦੀਆਂ ਪੱਖੋਂ ਪਿੱਛੇ ਨਹੀਂ ਹਟ। ਸ਼ਹੀਦ ਆਪ ਜੀ ਨੇ ਵੀ ਹੋ ਜਾਣਾ ਜੇ ਮਹਾਰਾਜ ਜ਼ਿੰਮੇਵਾਰੀ ਨਾ ਲਾਉਂਦੇ, ਕਿਲ੍ਹਾ ਛੱਡਣ ਲੱਗੇ। ਔਰ ਉੱਥੋਂ ਫਿਰ ਆਗਿਆ ਹੋਈ ਅਤੇ ਦਿੱਲੀ ਆਉਂਦੇ ਨੇ ਮਾਤਾਵਾਂ ਕੋਲ। 1708 ਈਸਵੀ ਤੋਂ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ, ਸਤੰਬਰ ਤੋਂ ਬਾਅਦ ਆਪ ਜੀ ਦਿੱਲੀ ਮਾਤਾਵਾਂ ਕੋਲ ਰਹਿੰਦੇ ਨੇ 1721 ਈਸਵੀ ਤੱਕ। ਇਹ ਸਮਾਂ ਸੀ ਜਿਹਦੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਆਏ ਨੇ, ਖਾਲਸਾ ਰਾਮ ਰਾਜ ਦਾ ਪਰਚਮ ਉਹਨਾਂ ਨੇ, ਆਜ਼ਾਦ ਖਾਲਸਾ ਰਾਜ ਪੰਜਾਬ ਦੀ ਧਰਤੀ 'ਤੇ ਜਿੱਥੇ ਮਾਸੂਮ ਜਿੰਦਾਂ ਨੇ ਕੁਰਬਾਨੀ ਕੀਤੀ ਸੀ, ਅਤ ਪਵਿੱਤਰ ਖੂਨ ਡੁੱਲਿਆ ਸੀ, ਉਹ ਨੀਂਦ ਦੇ ਵਿੱਚ ਪਹਿਲੀ ਵਾਰ ਆਜ਼ਾਦ ਖਾਲਸਾ ਰਾਜ ਦਾ ਕੇਸਰੀ ਨਿਸ਼ਾਨ ਸਾਹਿਬ ਝੁਲਦਾ ਵਾ। ਉਹਨਾਂ ਦੀ ਕੁਰਬਾਨੀ ਨੂੰ ਫਲੀਭੂਤ ਹੁੰਦੀ ਹੈ ਬੱਚਿਆਂ ਦੀ, ਮਾਤਾ ਜੀ ਦੀ, ਬਜ਼ੁਰਗ ਮਾਤਾ ਗੁਜਰ ਕੌਰ ਜੀ। ਉਹ ਸਮਾਂ ਆਉਂਦਾ ਹੈ 6 ਕੁ ਸਾਲ ਦਾ, 6-7 ਸਾਲ ਦਾ, ਫਿਰ ਉਹਨਾਂ ਦੀ ਸ਼ਹੀਦੀ ਹੁੰਦੀ ਬਾਬਾ ਬੰਦਾ ਸਿੰਘ ਬਹਾਦਰ ਦੀ ਦਿੱਲੀ ਵਿੱਚ। ਸਭ ਕੁਝ ਆਪ ਜੀ ਵੇਖਦੇ ਸੁਣਦੇ ਨੇ ਸਬਰ ਨਾਲ, ਉੱਥੇ ਹੀ ਮਾਤਾਵਾਂ ਨੇ ਸਾਰੇ ਭਾਣੇ ਮੰਨੇ ਜਾਂਦੇ ਆ। ਫਿਰ ਬੰਦਈ ਅਤੇ ਤੱਤ ਖਾਲਸਾ ਬਣਦਾ ਹੈ, ਦੋ ਧੜੇ ਬਣਦੇ ਨੇ ਪੰਥ ਦੇ, ਅੰਮ੍ਰਿਤਸਰ ਇਕੱਠ ਹੁੰਦਾ ਹੈ। ਭਾਵੇਂ ਉਹ ਸਮਾਂ ਐਸਾ ਸੀ, ਜ਼ੋਰ ਜ਼ੁਲਮ ਵੀ ਬਹੁਤ ਸੀ, ਅਤੇ ਉਸ ਤੋਂ ਬਾਅਦ ਸਾਧ ਸੰਗਤ ਜੀ ਸਰਬੱਤ ਖਾਲਸਾ ਬੰਦ ਹੁੰਦਾ, ਵਿਸਾਖੀ ਦਿਵਾਲੀ ਦਾ ਇਕੱਠ ਬੰਦ ਹੁੰਦਾ। ਔਰ ਪੰਥ ਨੇ ਇੱਕ ਵਾਰ ਇਕੱਠ ਕੀਤਾ ਵਿਸਾਖੀ 'ਤੇ, ਅਤੇ ਉੱਥੇ ਦੋ ਧੜਿਆਂ ਵਿੱਚ ਦੁਬਧਾ ਵਾਧੀ ਹੈ। ਉੱਥੇ ਫਿਰ ਮਾਤਾ ਜੀ ਨੂੰ ਪਤਾ ਲੱਗਦਾ ਹੈ, ਅਗਵਾਈ ਮਾਤਾ ਸੁੰਦਰ ਕੌਰ ਜੀ ਕਰਦੇ ਨੇ ਪੰਥ ਦੀ, ਗੁਰੂ ਮਹਾਰਾਜ ਦੇ ਮਹਿਲ ਹੋਣ ਕਰਕੇ ਉਹਨਾਂ ਦੀ ਗੱਲ ਪੰਥ ਮੰਨਦਾ ਹੈ ਉਸ ਵੇਲੇ। ਔਰ ਮਾਤਾ ਜੀ ਨੇ ਫਿਰ ਆਪ ਜੀ ਨੂੰ ਭੇਜਿਆ ਉੱਥੋਂ 1721 ਵਿੱਚ ਵੀ, ਤੁਸੀਂ ਜਾ ਕੇ ਸ਼ਾਂਤੀ ਕਰੋ, ਉੱਥੇ ਲੜਾਈ ਨਹੀਂ ਹੋਣ ਦੇਣੀ, ਨਿਰਪੱਖ ਹੋ ਕੇ ਨਿਰਵੈਰ ਹਿਰਦੇ ਨਾਲ ਸੂਝ ਬੂਝ ਨਾਲ ਦੋਵਾਂ ਦਲਾਂ ਨੂੰ ਸ਼ਾਂਤ ਕਰੋ, ਜਿਵੇਂ ਮਰਜ਼ੀ ਤੁਸੀਂ ਸਿੱਧਕ ਵਾਲੇ ਸਿੱਖ ਹੋ, ਗਿਆਨਵਾਨ ਹੋ, ਧੀਰਜ ਵਾਲੇ ਹੋ। ਆਪ ਜੀ ਆਉਂਦੇ ਨੇ ਭਾਈ ਮਨੀ ਸਿੰਘ ਸਾਹਿਬ ਜੀ, ਔਰ ਉਸ ਵੇਲੇ ਮਹਾਰਾਜ ਦੀ ਕਿਰਪਾ ਨਾਲ ਪਰਚੀਆਂ ਪਵਾ ਕੇ ਵੀ ਲੜਨ ਭਿੜਨ ਦੀ ਲੋੜ ਨਹੀਂ, ਗੁਰੂ ਸਮਰੱਥ ਹੈ, ਹਰਿਮੰਦਰ ਸਾਹਿਬ ਆਪਾਂ ਅਰਦਾਸ ਕਰਾਂਗੇ, ਅਤੇ ਜਿਹਦੀ ਪਰਚੀ ਤਾਰ ਆਈ ਉਹਦੇ ਵੱਲ ਗੁਰੂ ਹੋਊ, ਉਹਦੀ ਗੱਲ ਮੰਨੀ ਜਾਵੇ, ਉਹ ਸੇਵਾ ਸੰਭਾਲ ਕਰੇਗਾ ਅਤੇ ਦੂਜੇ ਨੂੰ ਛੱਡ ਕੇ ਜਾਣਾ ਪਵੇਗਾ। ਐਸਾ ਹੀ ਹੋਇਆ। ਪਰਚੀ ਤਤ ਖਾਲਸੇ ਦਿੱਤਾ ਰਾਈ, ਪਹਿਲਾਂ ਦੋਵੇਂ ਆਈਆਂ। ਪ੍ਰਤਿਆਵਾ ਕਿੰਨਾ ਦਿੱਤਾ ਗੁਰੂ ਰਾਮਦਾਸ ਜੀ ਨੇ, ਪ੍ਰਤੱਖ ਹਰ ਹੈ ਸਤਿਗੁਰੂ। ਪਹਿਲਾਂ ਦੋਵੇਂ ਪਰਚੀਆਂ ਤਰ ਆਈਆਂ, ਦੋਵੇਂ ਤਰ ਕੇ ਕਾਗਜ਼ ਆ ਨਾ, ਤਰਦਾ ਹੀ ਆ ਨਾ, ਕਿਹੜਾ ਭਾਰਾ ਹੁੰਦਾ, ਬੰਨ ਕੇ ਬੱਚੇ ਰਾਹੀਂ ਤਾਰੀਆਂ ਸਨ, ਛੋਟੇ ਬੱਚੇ ਰਾਹੀਂ, ਹਰ ਕੀ ਪੌੜੀ ਅਤੇ ਪਿਛਲੇ ਜਿੱਥੋਂ ਆਪਾਂ ਚੂੜਾ ਲੈਂਦੇ ਹਾਂ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਤਾਂ ਉਸ ਵੇਲੇ ਦੋਵੇਂ ਫਿਰ ਡੁੱਬ ਗਈਆਂ, ਤਰ ਕੇ ਦੋਵੇਂ ਡੁੱਬ ਗਈਆਂ ਅਤੇ ਤਤ ਖਾਲਸੇ ਦੀ ਉੱਪਰ ਆਈ, ਬਰਿਹਾਰ ਜਾਈਏ ਸਤਿਗੁਰੂ, ਪ੍ਰਤੱਖ ਸਤਿਗੁਰੂ। ਬੰਦਈ ਖਾਲਸਾ ਉਸ ਵੇਲੇ ਨਿੰਮੋ ਝੂਣਾ ਹੋ ਗਿਆ, ਤਤ ਖਾਲਸੇ ਨੂੰ ਕਮਾਂਡ, ਸਾਰੀ ਜ਼ਿੰਮੇਵਾਰੀ ਸੇਵਾ ਦੀ, ਜੈਕਾਰੇ ਹੋਏ। ਇਸ ਤਰ੍ਹਾਂ ਪੰਥ ਨੇ ਇਹ ਸੂਝ ਬੂਝ ਤੋਂ ਵੀ ਵੇਖੋ ਕਿੰਨਾ ਨੁਕਸਾਨ ਹੋਣ ਤੋਂ ਆਪਸ ਵਿੱਚ ਬਚਾ ਲਿਆ। ਇਹੋ ਜਿਹਾ ਮਹਾਂਪੁਰਖ, ਇਹ ਪੰਥ ਦਾ ਆਗੂ ਜਥੇਦਾਰ ਹੋਣਾ ਚਾਹੀਦਾ, ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਇਹ ਹੋਣਾ ਚਾਹੀਦਾ, ਕਾਲ ਤਖਤ ਦਾ ਜਥੇਦਾਰ ਇਹ ਹੋਣਾ ਚਾਹੀਦਾ। ਹੁਣ ਦੇ ਸਿੱਖਾਂ ਨਾਲੋਂ ਕਿਤੇ ਸਿਆਣੇ ਸਿੱਖ ਸੀ, ਮੈਂ ਇਹ ਕਹਿ ਲਵਾਂ, ਜਿਹੜੇ ਵੇਂਦੇ ਸੀ ਜੀਵਨ ਸ਼ੈਲੀ, ਸਿੱਧਕ ਵੇਂਦੇ ਸੀ, ਗਿਆਨ ਵੇਂਦੇ ਸੀ, ਕੁਆਲਿਟੀ ਵੇਖਦੇ ਸੀ, ਉਸ ਵੇਲੇ ਤੋਂ ਪ੍ਰਸੰਨ ਹੋ ਕੇ ਸਾਧ ਸੰਗਤ ਜੀ, ਫਿਰ ਆਪ ਜੀ ਨੇ, ਪੰਥ ਖਾਲਸੇ ਨੇ ਆਪ ਜੀ ਨੂੰ ਜਥੇਦਾਰ ਬਣਾ ਦਿੱਤਾ। ਸ਼੍ਰੀ ਅਕਾਲ ਤਖਤ ਸਾਹਿਬ ਦਾ ਪੰਥ ਦੀ ਅਗਵਾਈ ਕਰਨਗੇ ਜੀ, ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥ ਮਾਤਾ ਜੀ ਨੇ ਬਣਾ ਕੇ ਭੇਜੇ ਸੀ ਪਹਿਲਾਂ ਹੀ, ਸੰਥਿਆ ਕਰਾਓ ਉੱਥੇ, ਮਰਜ਼ਾਦਾ ਕਾਇਮ ਕਰੋ, ਕੋਈ ਫਰਕ ਨਾ ਪਵੇ। ਤਾਂ ਉਸ ਵੇਲੇ ਸਤਿਗੁਰ ਕੇ ਪ੍ਰਸਾਦ ਹੋ ਗਈ ਏਕਤਾ, ਜਥੇਦਾਰ ਬਣਾਇਆ ਮਿਲ ਕੇ ਖਾਲਸੇ। ਆਪ ਜੀ ਨੇ ਚਿੱਠੀ ਪਾਤੀ ਵੀ ਮਾਤਾ ਜੀ ਨੂੰ ਲਿਖੀ ਸੀ ਦਿੱਲੀ, ਮਾਤਾ ਸੁੰਦਰ ਕੌਰ ਜੀ, ਵੀ ਤੁਹਾਡੀ ਦਇਆ ਨਾਲ, ਗੁਰੂ ਕੀ ਕਿਰਪਾ ਨਾਲ ਉਹ ਝਗੜਾ ਵੀ ਨਿਬੜ ਗਿਆ ਅਤੇ ਸਾਰੇ ਖਾਲਸੇ ਨੇ ਮੈਨੂੰ ਜਥੇਦਾਰ ਬਣਾ ਦਿੱਤਾ ਜੀ। ਮਾਤਾ ਜੀ ਨੇ ਹੋਰ ਅਸੀਸਾਂ ਦਿੱਤੀਆਂ, ਸ਼ਾਬਾਸ਼ ਦਿੱਤੀ, ਦੁਆਵਾਂ ਦਿੱਤੀਆਂ। ਆਪ ਜੀ ਨੇ ਸੰਨ 1721 ਈਸਵੀ ਤੋਂ ਲੈ ਕੇ ਸੰਨ 1738 ਈਸਵੀ ਦੀ ਦੀਵਾਲੀ ਤੱਕ, ਨਵੰਬਰ ਤੱਕ ਇਹੋ ਜਿਹੀ ਯੋਗ ਅਗਵਾਈ ਪੰਥ ਨੂੰ ਦਿੱਤੀ ਹੈ ਵੀ ਹੈਰਾਨ ਹੋ ਜਾਈਦਾ ਇਤਿਹਾਸ ਪੜ੍ਹ ਕੇ। ਦੁਸ਼ਮਨ ਉਮਦਾਤ ਵਾਲੇ ਨੇ ਵੀ ਲਿਖਿਆ ਹੈ, ਤਵਾਰੀਖ ਉਮਦਾਤ ਵਾਲੇ ਨੇ, ਇਸਲਾਮ ਵਾਲਿਆਂ ਵੀ ਨੇ ਆਪ ਜੀ ਦੀ ਵਡਿਆਈ ਲਿਖੀ ਹੈ, ਭਾਈ ਮਨੀ ਸਿੰਘ ਸਾਹਿਬ ਜੀ ਦੀ। ਬੜਾ ਜੀਵਨ ਬਹੁਤ ਉੱਚਾ ਸੁੱਚਾ ਸੀ, ਕਮਾਲ ਦਾ ਗੁਰਸਿੱਖ ਸੀ ਭਾਈ ਮਨੀ ਸਿੰਘ, ਅਤ ਦਾ ਗਿਆਨਵਾਨ ਸੀ ਔਰ ਗਿਆਨ ਦੇ ਵਿੱਚ ਪੂਰਾ ਸੂਰਮਾ ਸੀ ਭਾਈ ਮਨੀ ਸਿੰਘ ਸਾਹਿਬ ਜੀ ਨੇ। ਕਿਉਂਕਿ ਜਿਹੜਾ 100 ਜਾਗੀਰ ਮਿਲੀ ਹੋਈ ਸੀ ਉਹ ਵਾਪਸ ਲੈ ਲਈ ਸੀ ਲਾਹੌਰ ਦਰਬਾਰ ਨੇ, ਅਤੇ ਖਰਚ ਜਿਹੜਾ ਘੱਟ ਆਉਂਦਾ ਸੀ। ਉਸ ਵੇਲੇ ਪੰਥ ਜਿਹੜਾ ਸੀ ਖਿੰਡ ਪੁੰਡ ਗਿਆ ਸੀ ਅਤੇ ਜ਼ਕਰੀਆ ਖਾਨ ਦਾ ਜ਼ੋਰ ਬਹੁਤ ਜ਼ਿਆਦਾ ਪੈ ਗਿਆ ਸੀ, ਲਾਹੌਰ ਦਰਬਾਰ ਜ਼ੁਲਮਾਂ ਦੀ ਅੱਤ ਹੋ ਗਈ ਸੀ, ਬੜਾ ਵਿਖੜਾ ਸਮਾਂ ਸੀ। ਅਤੇ ਤਤ ਖਾਲਸਾ ਜਿਹੜਾ ਸੀ, ਦੀਵਾਲੀ ਅਤੇ ਵਿਸਾਖੀ ਦੇ ਮੇਲੇ ਬੰਦ ਹੋ ਗਏ ਸੀ, ਲੱਗਣੇ ਮੇਲੇ ਜਿਹੜੇ ਸਨ ਜੋੜ ਮੇਲੇ, ਇਹ ਬੰਦ ਹੋਏ ਸੀ ਕਈ ਸਾਲਾਂ ਦੇ। 34 ਵਿੱਚ, ਸੰਨ 1734 ਈਸਵੀ ਵਿੱਚ ਆਪ ਜੀ ਨੇ ਯਤਨ ਕੀਤਾ ਸੀ ਵੀ ਸਰਬੱਤ ਖਾਲਸਾ ਥੱਲਿਆ ਜਾਵੇ, ਪੰਥ ਦਾ ਪ੍ਰਚਾਰ ਹੋਵੇਗਾ। ਉਦੋਂ ਵੀ ਪਰ ਫਿਰ ਵੀ ਸਮਾਂ ਐਸਾ ਸੀ, ਆਪ ਜੀ ਸਮੇਂ ਦੀ ਨਜਾਕਤ ਨੂੰ ਸਮਝਦੇ ਹੋਏ ਪ੍ਰਚਾਰ ਕਰਦੇ ਰਹੇ, ਕਥਾ ਕਰਾਉਣੀ, ਹਰਿਮੰਦਰ ਸਾਹਿਬ ਦੀ ਮਰਿਆਦਾ ਕਾਇਮ ਕੀਤੀ। ਸੋ ਹਰ ਵਕਤ ਕੀਰਤਨ ਜਿਹੜਾ ਹੁੰਦਾ, ਪਹਿਲਾਂ ਨਹੀਂ ਹੁੰਦਾ ਸੀ, ਸਵੇਰੇ ਸ਼ਾਮ ਹੀ ਹੁੰਦਾ ਸੀ ਜਿਵੇਂ ਆਮ ਹੁੰਦਾ ਗੁਰੂ ਘਰਾਂ 'ਚ। ਇਹ ਭਾਈ ਮਨੀ ਸਿੰਘ ਸਾਹਿਬ ਜੀ ਨੇ ਹੀ ਬਈ ਕੇਂਦਰੀ ਅਸਥਾਨ ਆ ਸਿੱਖ ਜਗਤ ਦਾ, ਜਦੋਂ ਵੀ ਸਿੱਖ ਆ ਕੇ ਮੱਥਾ ਟੇਕੇ ਦੂਰ ਦਰੇਡੇ ਤੋਂ ਆ ਕੇ ਚੰਦ ਮਿੰਟੋ ਦੇ ਕੰਨਾਂ ਵਿੱਚ ਗੁਰੂ ਦੇ ਸ਼ਬਦ ਦੀ ਕੀਰਤਨ ਪਵੇ। ਭਾਈ ਸਾਹਿਬ ਜੀ ਨੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ, ਰਾਤ ਦੇ ਪਹਿਲੇ ਪੈਰ ਤੱਕ ਸ਼ਬਦ ਕੀਰਤਨ ਜਾਰੀ ਕੀਤਾ ਹਰ ਵਕਤ ਦਾ। ਹਰ ਕੀਰਤਨ ਦੀਆਂ ਚੌਂਕੀਆਂ ਬਣਾਈਆਂ, 5 ਚੌਂਕੀਆਂ ਨਿਯਮ ਬੰਨੇ ਉਹਨਾਂ ਦੇ, ਇੰਨੇ ਸੁਗੜ ਸਿਆਣੇ ਸਨ। ਆਪ ਕਥਾ ਵੀ ਕਰਦੇ ਸਨ ਹਰਿਮੰਦਰ ਸਾਹਿਬ ਵਿੱਚ, ਬਾਅਦ ਵਿੱਚ ਬੰਦ ਹੋਈ ਜਦੋਂ ਹੋਰ ਸਾਖੀਆਂ ਦੇਵੀ ਦੇਵਤਿਆਂ ਦੀਆਂ ਜਿਹੜੇ ਕਥਾਵਾਚਕ ਸੀ ਸੁਣਾਉਣ ਲੱਗ ਗਏ। ਆਪ ਜੀ ਨਿਰੋਲ ਸ਼ਬਦ ਦੀ ਕਥਾ ਕਰਦੇ ਸਨ, ਇਹ ਵੀ ਆਇਆ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਫਿਰ ਸ਼੍ਰੀ ਅਕਾਲ ਤਖਤ ਸਾਹਿਬ ਅਕਾਲ ਤਖਤ ਬੁੰਗੇ 'ਤੇ ਬੈਠਦੇ ਚੜ੍ਹਦੀ ਕਲਾ ਵਿੱਚ। ਪ੍ਰਭਾਵ ਇੰਨਾ ਸੀ ਵੀ ਕੋਈ ਸਿੱਖ ਕਿਹਾ ਮੋੜ ਹੀ ਨਹੀਂ ਸਕਦਾ ਸੀ, ਤੇਜ਼ ਤਪ ਇੰਨਾ ਸੀ ਝੱਲਿਆ ਨਹੀਂ ਜਾਂਦਾ ਸੀ। ਆਪ ਜੀ ਉੱਥੇ ਬੈਠ ਕੇ ਸਿੱਖਾਂ ਨੂੰ ਸਿੱਖੀ ਵਿੱਚ ਪ੍ਰਪੱਕ ਕਰਦੇ ਸੀ, ਹਰ ਇੱਕ ਨੂੰ ਪੁੱਛਦੇ ਸੀ ਤਿਆਰ ਬਰ ਤਿਆਰ ਆ, ਜਦੋਂ ਕੋਈ ਆਉਂਦਾ ਜੀ ਦਰਸ਼ਨ, ਪੰਥ ਦਾ ਜਥੇਦਾਰ ਆ, ਆਗੂ ਆ ਮੂਹਰੇ। ਜਿਹੜੇ ਗਲਤੀ ਕਰਦੇ ਸੀ, ਰਹਿਤ ਮਰਜ਼ਾਦਾ ਵਿੱਚ ਢਿੱਲ ਆਉਂਦੀ ਸੀ, ਕਕਾਰਾਂ ਵਿੱਚ ਜਾਂ ਹੋਰ ਕੋਈ ਬੱਜਰ ਕਰੈਤਾਂ ਵਿੱਚ, ਉਹਨਾਂ ਦੇ ਚੰਗੇ ਕੰਨ ਖਿੱਚਦੇ ਸੀ ਮਰ ਸਾਹਮਣੇ ਖੜਾ ਕੇ। ਇਹ ਵੀ ਆਇਆ ਆਪ ਜੀ ਬਾਰੇ, ਸਿੱਖੀਓਂ ਚੂਕੇ ਤਿਸ ਸਿੱਖੀ ਦਿਰੜਾਵਾ, ਸੋ ਸਿੱਖਣ ਕੋ ਸਿੱਖੀ ਦਿਰੜਾਵਾ, ਸਿੱਖੀਓਂ ਚੂਕੇ ਤਿਸ ਤਨਖਾਹ ਲਾਵਾ, ਅਕਾਲ ਬੁੰਗੇ ਕੇ ਤਖ਼ਤ ਸੋ ਬੈਠੇ, ਖਤਾਦਾਰ ਕੇ ਕੰਨ ਸੋ ਐਂਠੇ। ਜਿਹੜਾ ਗੁਨਾਹਗਾਰ ਹੁੰਦਾ ਸੀ ਕੋਈ ਢਲਿਆਈ ਜੀਵਨ, ਉਹਦੇ ਚੰਗੇ ਕੰਨ ਖਿੱਚਦੇ ਸੀ। ਇਤਿਹਾਸ ਇਹ ਆਪਣਾ ਇਤਿਹਾਸ, ਇਤਿਹਾਸਕਾਰ ਕਹਿੰਦੇ ਨੇ ਆਪ ਜੀ ਢਲਿਆਈ ਨਹੀਂ ਦਿੱਤੀ। ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਨਿਭਾਈ, ਫਿਰ ਆਪ ਜੀ ਨੇ ਸੋਚਿਆ ਸਰਬੱਤ ਖਾਲ ਸ਼ਹੀਦੀ ਦਾ ਕਾਰਨ ਕੀ ਬਣਿਆ ਵਾ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, 38 ਦੀ ਉਹ ਦੀਵਾਲੀ ਆਈ, ਆਪ ਜੀ ਨੇ ਕਿਹਾ ਸਰਬੱਤ ਖਾਲਸਾ ਕਰੀਏ, ਜੋੜ ਮੇਲ ਆਊ ਆਪਸ ਵਿੱਚ, ਤਾਲਮੇਲ ਬਣੂ। ਬਹੁਤ ਭਿਆਨਕ ਸਮਾਂ ਸੀ, ਹੁਕਮਰਾਨ ਨੇ ਬੰਦ ਕੀਤਾ ਹੋਇਆ ਸੀ ਸਿੱਖਾਂ ਦਾ ਇਕੱਠੇ ਹੋਣਾ। ਤਾਂ ਉਸ ਵੇਲੇ ਆਪ ਜੀ ਨੇ ਰਾਬਤਾ ਕੀਤਾ ਅੰਮ੍ਰਿਤਸਰ ਦੇ ਸ਼ਾਹੀ ਕਾਜੀ ਨਾਲ, ਅਫੀਸਰਾਂ ਨਾਲ ਜਿਹੜੇ ਵੀ ਸੀ, ਉਹਨਾਂ ਨੇ ਲਾਹੌਰ ਜਾ ਕੇ ਗੱਲ ਕੀਤੀ। ਤਾਂ ਉਹਨਾਂ ਕਈਆਂ 10,000 ਲਿਖਿਆ, ਗਿਆਨੀ ਗਿਆਨ ਸਿੰਘ ਨੇ 5,000 ਲਿਖਿਆ। ਬਹੁਤ ਸੋਹਣੀ ਸ਼ਹੀਦੀ ਲਿਖੀ ਉਹਨਾਂ ਨੇ, ਗਿਆਨੀ ਗਿਆਨ ਸਿੰਘ ਜੀ ਹੋਣਾ ਨੇ, ਸ਼੍ਰੀ ਗੁਰੂ ਪੰਥ ਪ੍ਰਗਾਸ਼ ਵਿੱਚ। ਔਰ 5,000 ਰੁਪਈਆ ਉਹਨਾਂ ਲਿਖਿਆ, ਬਹੁਤ ਸੀ 5,000 ਵੀ। 10 ਦਿਨ ਮੇਲਾ ਲਾ ਸਕਦੇ ਸਿੱਖ ਇਕੱਠੇ ਕਰ ਲਓ, ਦੀਵਾਲੀ ਦਾ ਇਜਾਜ਼ਤ ਦਿੰਦੇ ਹਾਂ 10 ਦਿਨ, ਅਤੇ 1 ਦਿਨ ਦਾ 500 ਰੁਪਈਆ ਟੈਕਸ ਲੱਗੇਗਾ, 5,000 ਰੁਪਈਆ ਦੇ ਦਿਓ 10 ਦਿਨ ਮੇਲਾ। ਇਹ ਐਦ ਹੋਇਆ, ਭਾਈ ਸਾਹਿਬ ਨੇ ਸਾਰੇ ਚਿੱਠੀਆਂ ਪਾ ਦਿੱਤੀਆਂ। ਦੀਵਾਲੀ ਦੀ ਰਾਤ ਵਿਸ਼ੇਸ਼ ਕਰਕੇ ਹੁਕਮਨਾਮੇ ਭੇਜੇ ਸੀ ਸਾਰੇ ਜਹੇਦਾਰ ਵੀ ਆਉਣ, ਪੰਥ ਖਿੰਡਿਆ ਪੁੰਡਿਆ ਮਿਸਲਾਂ ਜਿੰਨਾ ਪੰਥ ਖਾਲਸਾ, ਵੀ ਦਰਸ਼ਨ ਮੇਲਾ ਕਰੋ, ਕੋਈ ਕਿਸੇ ਨੂੰ ਕੁਝ ਨਹੀਂ ਕਵੇਗਾ, ਕੋਈ ਰੋਕ ਟੋਕ, ਕੋਈ ਹਮਲਾ ਨਹੀਂ ਹੁੰਦਾ। ਇਹ ਪਰ ਅੰਦਰੋਂ ਨੀਤ ਜਿਹੜੀ ਸੀ ਜ਼ਕਰੀਆ ਖਾਨ ਦੀ, ਉਹ ਸੀ ਉਹ ਤਾਂ ਆਪਣਾ ਸ਼ਿਕਾਰ ਵਾਂਗ ਸਿੱਖਾਂ ਨੂੰ ਸ਼ਿਕਾਰ ਦੇ ਜਾਲ ਵਿੱਚ ਫਸਾ ਕੇ ਇੱਕੋ ਦਮ ਸਾਰਿਆਂ ਨੂੰ ਖਤਮ ਕਰਨਾ ਚਾਹੁੰਦਾ ਸੀ ਇਸ ਬਹਾਨੇ। ਅੰਦਰੋਂ ਨੀਤੀ ਉਹਦੀ ਇਹ ਸੀ, ਖੋਟ ਸੀ। ਉਹਨੇ ਇੱਧਰ ਤੇ ਭਾਈ ਸਾਹਿਬ ਨੂੰ ਇਜਾਜ਼ਤ ਦੇ ਦਿੱਤੀ ਅਤੇ ਇਹਨਾਂ ਕਿਹਾ ਵੀ 5,000 ਰੁਪਈਆ ਤਾਰਾਂਗੇ ਮੇਲਾ ਲੱਗਣ ਤੋਂ ਬਾਅਦ, ਜਦੋਂ ਪੰਥ ਖਾਲਸਾ ਸਰਬੱਤ ਖਾਲਸਾ ਆਵੇਗਾ, ਚੜ੍ਹਾਵਾ ਚੜ੍ਹੇਗਾ ਅਤੇ 5,000 ਵਿੱਚੋਂ ਉਹਨੂੰ ਦੇ ਦਾਂਗੇ, ਦਫਾ ਕਰਾਂਗੇ। ਕੀ ਔਖਾ ਸੀ? ਕੋਈ ਔਖਾ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਉਂ ਜਾਣ ਕੇ ਆਪ ਜੀ ਨੇ ਪੰਥ ਦਾ ਪ੍ਰਚਾਰ, ਦਰਸ਼ਨ ਮੇਲਾ, ਆਪਸੀ ਮੇਲ ਮਿਲਾਪ ਕਰਾਉਣਾ ਵੱਡਾ ਸਮਝਿਆ। ਇਹੋ ਜਿਹੇ ਭਿਆਨਕ ਸਮੇਂ ਵਿੱਚ ਵੀ ਦੀਵਾਲੀ ਆ ਗਈ, ਸੰਗਤਾਂ ਆਈਆਂ, ਜਥੇ ਚੱਲ ਪਏ, ਭਾਵੇਂ ਇਹ ਨੀਤੀ ਦਾ ਪਤਾ ਲੱਗ ਗਿਆ ਸੀ। ਉੱਧਰ ਜ਼ਕਰੀਆ ਖਾਨ ਨੇ 100 ਲਖਪਤ ਰਾਏ ਨੂੰ ਭਾਰੀ ਫੌਜਾਂ ਦੇ ਕੇ, ਰਾਮ ਤੀਰਥ ਅੰਮ੍ਰਿਤਸਰ ਦੇ ਕੋਲ ਹੀ ਆ ਹਿੰਦੂਆਂ ਦਾ ਵੱਡਾ ਤੀਰਥ, ਉੱਥੇ ਬਿਠਾ ਦਿੱਤਾ, ਤਾਇਨਾਤ ਕਰ ਦਿੱਤਾ ਅੰਮ੍ਰਿਤਸਰ ਦੇ ਬਿਲਕੁਲ ਕੋਲੇ, ਵੀ ਦੀਵਾਲੀ ਦੀ ਰਾਤ ਜਦੋਂ ਸਾਰੇ ਆਉਣਗੇ ਇੱਕਦਮ ਘੇਰਾ ਪਾ ਕੇ ਹਮਲਾ ਕਰਕੇ, ਅਤੇ ਸਿੱਖਾਂ ਨੂੰ ਸ਼ਿਕਾਰ ਸਮਝ ਕੇ ਇਹਨਾਂ ਨੂੰ ਤੋਪਾਂ ਦੇ ਗੋਲੇ ਮਾਰ ਮਾਰ ਉਡਾ ਦਿਓ। ਉਹਦੀ ਨੀਤੀ ਇਹ ਸੀ, ਤੋਪਾਂ ਵੀ ਉੱਥੇ ਆ ਗਈਆਂ ਸੀ, ਲੱਖਾਂ ਫੌਜ, ਲਖਪਤ ਰਾਏ ਦੀਵਾਨ ਜਿਹੜਾ ਉਹਦਾ ਸੀ। ਜਦੋਂ ਭਾਈ ਮਨੀ ਸਿੰਘ ਨੂੰ ਇਹ ਕਨਸੋਹ ਮਿਲ ਗਈ, ਉਹਨਾਂ ਉਸੇ ਵੇਲੇ ਪੰਥ ਨੂੰ ਚਿੱਠੀਆਂ ਪਾਈਆਂ, ਹਲਕਾਰੇ ਭੇਜੇ ਰਾਵਾਂ ਵਿੱਚ। ਪਰ ਦਿਨ ਸੋ ਦੀਵਾਲੀ ਦੀ ਰਾਤ ਜਿਹੜੀ, ਇੱਕ ਦਿਨ ਹੀ ਰਹਿ ਗਿਆ ਸੀ, ਬਹੁਤ ਲੋਕਾਂ ਨੂੰ ਪਤਾ ਲੱਗ ਗਿਆ ਪਰ ਸਾਰਿਆਂ ਨੂੰ ਨਹੀਂ ਪਤਾ ਲੱਗਾ। ਫਿਰ ਵੀ ਇਕੱਠ ਚੋਖਾ ਹੋ ਗਿਆ। ਸਿੱਖ ਇਤਿਹਾਸਕਾਰ ਲਿਖਦੇ ਨੇ ਜ਼ਾਲਮ ਨੇ ਉਸੇ ਤਰ੍ਹਾਂ ਕੀਤਾ, ਇੱਕੋ ਦਮ ਘੇਰਾ ਪਾ ਕੇ। ਕਈ ਇਸ਼ਨਾਨ ਕਰਦੇ ਸਿੱਖ ਸ਼ਹੀਦ ਹੋਏ ਪਾਵਨ ਸਰੋਵਰ ਵਿੱਚ, ਕਈ ਇਸ਼ਨਾਨ ਕਰਕੇ ਬਾਹਰ ਨਿਕਲਦੇ ਪਰਕਰਮਾ ਵਿੱਚ, ਇਹ ਅੱਜ ਹੀ ਨੇ ਤੁਹਾਡੇ 'ਤੇ ਤੋਪਾਂ ਚੜ੍ਹੀਆਂ, ਅਕਾਲ ਤਖ਼ਤ ਢੱਠਾ। ਔਰ ਪਰਕਰਮਾ ਵਿੱਚ ਸ਼ਹੀਦ ਕਰਕੇ ਬਾਹਰ ਨਿਕਲਦੇ ਸ਼ਹੀਦ, ਇਸ਼ਨਾਨ ਕਰਕੇ ਪਰਕਰਮਾ ਵਿੱਚ ਸਿੱਖ, ਬਹੁਤ ਸ਼ਹੀਦ ਹੋ ਗਏ। ਭਾਈ ਸਾਹਿਬ ਨੇ ਉਸ ਵੇਲੇ ਰੋਸ ਪੱਤਰ ਲਿਖ ਕੇ ਨਿਖੇਧੀ ਕੀਤੀ ਵੀ ਤੁਸੀਂ ਇਹ ਚੰਗਾ ਨਹੀਂ ਕੀਤਾ, ਜ਼ਕਰੀਆ ਖਾਨ ਨੂੰ ਭੇਜੋ। ਮੇਰੀ ਰੋਸ ਕੀਤਾ, ਬਹੁਤ ਜ਼ਿਆਦਾ ਦੁੱਖ ਮਨਾਇਆ। ਉਲਟਾ ਜ਼ਕਰੀਆ ਖਾਨ ਨੇ ਗੱਲ ਕਹਿ ਕੇ, ਤੁਸੀਂ ਮੇਲਾ ਲਾਇਆ ਵਾ, ਇਕੱਠ ਹੋਇਆ ਵਾ, 5,000 ਰੁਪਈਆ ਸਰਕਾਰ ਨੂੰ ਦੇਵੋ, ਨਹੀਂ ਤਾਂ ਤੁਹਾਨੂੰ ਫੜ ਕੇ ਪੇਸ਼ ਕੀਤਾ ਜਾਵੇ। ਦੁਸ਼ਮਣ ਬਾਤ ਕਰੇ ਅਣਹੋਈ, ਕਾਹਦਾ ਨਿਆਂਸ। ਔਰ ਭਾਈ ਸਾਹਿਬ ਜੀ ਦਾ ਪ੍ਰਚਾਰ ਸਿੱਧਕ ਐਸਾ ਜੀਵਨ ਸੀ, ਕਾਰਨ ਇਹ ਬਣਿਆ। ਸੋ 1738 ਦੀ ਨਵੰਬਰ ਦੀ ਦੀਵਾਲੀ ਇਕੱਠ ਕਰਨਾ, ਇਹ ਕਾਰਨ ਬਣਿਆ। ਭਾਈ ਸਾਹਿਬ ਵੜ ਗਏ ਵੀ ਰੁਪਈਆ ਕਾਹਦਾ ਦੇਵਾਂ, ਜਦੋਂ ਇਕੱਠ ਹੋਇਆ ਹੀ ਨਹੀਂ, ਚੜਾਵਾ ਚੜਿਆ ਨਹੀਂ, ਫਿਰ ਰੁਪਈਏ ਕਾਹਦੇ ਦੇਈਏ ਤੁਹਾਨੂੰ, ਹੁਣ ਰੁਪਈਏ ਕਾਹਦੇ। ਭਾਈ ਸਾਹਿਬ ਨੇ ਕਿਹਾ ਬਿਲਕੁਲ ਨਹੀਂ। ਭਾਈ ਸਾਹਿਬ ਇੱਥੇ ਅੜ ਗਏ। ਔਰ ਆਪ ਜੀ ਨੂੰ ਉਹ ਪ੍ਰਚਾਰ ਜਿਹੜਾ ਸੀ ਉਹ ਵੀ ਚੁੱਭਦਾ ਸੀ। ਚੰਡਾਲ ਚੌਂਕੜੀ ਨੇ ਸ਼ਿਕਾਇਤਾਂ ਲਾਈਆਂ ਸੀ, ਜਿਹੜਾ ਆਉਂਦਾ ਐਸਾ ਪ੍ਰਭਾਵ ਪੈਂਦਾ ਜਿਵੇਂ ਆਪਣੇ ਤੁਰਕਾਂ ਵਿੱਚ ਵੱਡਾ ਧਾਰਮਿਕ ਆਗੂ ਸੈਯਦ ਕਹਿੰਦੇ ਆਪਾਂ ਉਹਨੂੰ। ਭਾਈ ਮਨੀ ਸਿੰਘ ਸਿੱਖਾਂ ਦੇ ਵਿੱਚ ਸੈਯਦ ਤੋਂ ਘੱਟ ਨਹੀਂ ਹੈ, ਵੱਡਾ ਜਥੇਦਾਰ ਉਹ ਹੀ ਹੈ। ਜਿਹੜਾ ਸਿੱਖ ਆਉਂਦਾ ਬਾਹਰੋਂ ਚੱਲ ਕੇ, ਉਹਨੂੰ ਅੰਮ੍ਰਿਤ ਛੱਕ ਕੇ ਮੁੜਦਾ, ਕਥਾ ਸੁਣ ਕੇ, ਬਚਨ ਸੁਣ ਕੇ, ਇੰਨਾ ਪ੍ਰਭਾਵ ਪੈਂਦਾ ਵਾ। ਸਿੱਖ ਉਹ ਤੋਂ ਅੰਮ੍ਰਿਤ ਛੱਕ ਕੇ ਆਪਣੇ ਵੱਡੇ ਭਾਗ ਸਮਝ ਬੜੇ ਖੁਸ਼ ਹੁੰਦੇ ਨੇ, ਅਤੇ ਤੁਸੀਂ ਆਹਨੇ ਮਕਾਉਣੇ ਆ। ਔਰ ਇਹ ਵੀ ਹਰਿਮੰਦਰ ਸਾਹਿਬ ਵੀ ਭਾਈ ਮਨੀ ਸਿੰਘ ਸਾਹਿਬ ਜੀ ਵੀ ਰੜਕਦੇ ਸੀ, ਅਤੇ ਦੀਵਾਲੀ ਇਹ ਬਣ ਗਈ ਬਹਾਨਾ। ਇਹ ਜਿਹੜਾ ਕਾਰਨ ਸੀ, ਆਪ ਜੀ ਨੂੰ ਗ੍ਰਿਫਤਾਰ ਕੀਤਾ ਗਿਆ, ਲਾਹੌਰ ਲਿਜਾਇਆ ਗਿਆ। ਹੁਣ ਮਹਾਨ ਗਿਆਨੀ, ਆਤਮਾ ਦੇ ਗਿਆਨੀ, ਇੱਥੇ ਆਪ ਜੀ ਨੇ ਗਿਆਨ ਦੀ ਖੜਗ ਨਾਲ ਲੜਾਈ ਕੀਤੀ ਹੈ। ਨਹੀਂ, ਜ਼ਾਲਮ ਜ਼ੁਲਮ ਜਿਹੜਾ ਉਹ ਅੱਤ ਦਾ ਜ਼ੁਲਮ ਕਰਕੇ ਵੀ ਹਰਾ ਸਕਿਆ ਆਪ ਜੀ ਨੂੰ, ਸਿੱਦਕ ਤੋਂ ਡੁਲਾ ਸਕਿਆ। ਭਾਈ ਮਨੀ ਸਿੰਘ ਸਾਹਿਬ ਜੀ ਗ੍ਰਿਫਤਾਰ ਹੁੰਦੇ ਨੇ, ਭਾਵੇਂ ਲਾਹੌਰ ਦੇ ਹਿੰਦੂਆਂ ਨੇ ਇਹ ਵੀ ਆਇਆ ਇਕੱਠੇ ਹੋ ਕੇ ਕਿਹਾ ਵੀ ਅਸੀਂ ਰੁਪਈਏ ਤੋਲ ਕੇ ਬਰਾਬਰ ਦੇ ਦਿੰਦੇ ਸਰਕਾਰ ਨੂੰ, ਛੁਡਾ ਲਈਏ। ਪਰ ਭਾਈ ਸਾਹਿਬ ਨੂੰ ਪਤਾ ਲੱਗਾ, ਉਹਨਾਂ ਮਨਾ ਕਰ, ਉਹਨਾਂ ਕਿਹਾ ਬਿਲਕੁਲ ਇਹਨਾਂ ਮੈਨੂੰ ਛੱਡਣਾ ਫਿਰ ਵੀ ਨਹੀਂ। ਜੇ ਉੱਧਰ ਮੁੱਕਰ ਸਕਦੇ ਆ ਰੁਪਈਏ ਤਾਂ ਮੈਂ ਦੇ ਦੇਣੇ ਸੀ, ਰੁਪਈਆਂ ਦੀ ਕਿਹੜੀ ਗੱਲ ਆ। ਸੋ 5000 ਰੁਪਈਏ ਦੀ ਗੱਲ ਨਹੀਂ, ਤੁਸੀਂ ਤੋਲ ਕੇ ਦੇਣੇ ਕਿਉਂ ਖਰਾਬ ਕਰਨੇ ਆ ਮੇਰੇ ਬਰਾਬਰ, ਮੈਂ ਵੀ ਦੇ ਦੇਣੇ ਸੀ। ਪਰ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ, ਇਹ ਜ਼ਾਲਮ ਹੈ। ਇਸ ਕਰਕੇ ਆਪ ਜੀ ਨੇ ਕਿਹਾ ਕਿਹੜਾ ਰਹਿਣਾ ਸਰੀਰ, 87 ਸਾਲ ਦੀ ਉਮਰ ਹੋ ਗਈ ਹੈ, ਹੁਣ ਰੱਖ ਕੇ ਕਰਨਾ ਵੀ ਕੀ ਹੈ। ਆਪ ਜੀ ਦੀ 39 ਵਿੱਚ, 1739 ਵਿੱਚ ਅੱਜ ਕੱਲ੍ਹ ਸ਼ਹੀਦੀ ਹੁੰਦੀ ਹੈ, ਕਿਉਂਕਿ ਫੜ ਕੇ ਪਹਿਲਾਂ 6 ਮਹੀਨੇ ਰੱਖਿਆ ਗਿਆ, ਮਨਾਇਆ ਗਿਆ, ਇਸਲਾਮ ਕਬੂਲ ਕਰ ਲਓ। ਕੋਈ ਵੀ ਧਾਰਮਿਕ ਆਗੂ ਆ ਜ਼ਾਲਮ ਇੱਕਦਮ ਉਹਨੂੰ ਨਹੀਂ ਮਾਰ, ਉਹਨੂੰ ਆਪਣੇ ਈਨ ਮਨਾਉਣੀ ਵੱਡੀ ਜਿੱਤ ਹੁੰਦੀ ਹੈ ਸਰਕਾਰ ਵਾਸਤੇ, ਫਿਰ ਸਾਰੀ ਕੌਮ ਦਾ ਹੌਂਸਲਾ ਜਿਹੜਾ ਡਿੱਗ ਪੈਂਦਾ ਵਾ ਉਹਦੇ ਨਾਲ। 6 ਮਹੀਨੇ ਗ੍ਰਿਫਤਾਰ ਕਰੀ ਰੱਖਿਆ ਆਪ ਜੀ ਨੂੰ, ਉੱਥੇ ਵੀ ਗਿਆਨ ਦੇ ਗ੍ਰੰਥ ਉਚਾਰੇ ਨੇ ਕੈਦ ਵਿੱਚ, ਨਾਲ ਦੇ ਸਿੱਖਾਂ ਨੂੰ ਤਸੀਹੇ ਦਿੱਤੇ ਗਏ, ਡਲਾਉਣ ਵਾਸਤੇ ਸ਼ਹੀਦ ਕੀਤਾ ਗਿਆ, ਆਰਿਆਂ ਨਾਲ ਚੀਰਨ ਦਾ, ਖੱਲਾਂ ਲਾਈਆਂ ਗਈਆਂ ਨਾਲ ਦੇ ਸਿੱਖ ਵੀ ਬੜੀ ਸਦ 11 ਸਿੱਖ ਫੜੇ ਸੀ ਹੋਰ ਨਾਲ, ਪੁੱਠੀਆਂ ਖੱਲਾਂ ਉਹਨਾਂ ਦੀਆਂ ਤਾਰ ਦੇ ਬੰਦ ਬੰਦ ਕੱਟਿਆ ਗਿਆ, ਭਾਈ ਭੂਪਤ ਸਿੰਘ ਦਾ, ਭਾਈ ਗੁਲਜਾਰਾ ਸਿੰਘ ਦੀ ਖੱਲ ਲਾ ਕੇ ਉਹਦਾ ਬੰਦ ਬੰਦ ਕੱਟਿਆ ਗਿਆ। ਭਾਈ ਭੂਪਤ ਸਿੰਘ ਆਪ ਜੀ ਦੇ ਨਾਲ ਗ੍ਰਿਫਤਾਰ ਹੁੰਦੇ ਨੇ, ਉਹਨਾਂ ਦੀਆਂ ਅੱਖਾਂ ਕੱਢ ਕੇ ਅਤੇ ਚਰਖੜੀ 'ਤੇ ਚੜ੍ਹ ਕੇ ਸ਼ਹੀਦ। ਉਹਨਾਂ ਇਹ ਹੀ ਕਿਹਾ ਸੀ ਖਾਨ ਨੂੰ, ਜ਼ਕਰੀਆ ਖਾਨ ਨੂੰ, ਬਈ ਸੁਣੋ ਖਾਨ, ਇਹ ਰਾਜ ਨਾ ਰਹਿਸੀ, ਪਾਪ ਕੋਟ ਕਾ ਇੱਕ ਦਿਨ ਟੈਸੀ, ਇਹ ਖਾਨ ਬਹਾਦਰ ਇਹ ਰਾਜ ਤੇਰਾ ਨਹੀਂ ਰਵੇਗਾ, ਇਹ ਕੋ ਪਾਪਾਂ ਦੇ ਕੋਟ, ਪਾਪਾਂ ਦਾ ਜਿਹੜਾ ਕਿਲਾ ਤੂੰ ਉਸਾਰਿਆ ਹੋਇਆ ਨਾ ਜੋ ਤੂੰ ਕਰ ਰਿਹਾ, ਇੱਕ ਦਿਨ ਢਹਿ ਜਾਵੇਗਾ ਰਾਜ। ਸੱਚੇ ਬਚਨ ਕਹੇ ਸੀ ਨਹੀਂ ਸਾਰ ਸਕਿਆ ਜ਼ਾਲਮ, ਅੱਖਾਂ ਕੱਢ ਕੇ ਉਹਨਾਂ ਨੂੰ, ਅਤੇ ਉਹਨਾਂ ਨੂੰ ਚਰਖੜੀ 'ਤੇ ਚੜ੍ਹ ਕੇ ਭਾਈ ਭੂਪ ਸਿੰਘ ਨੂੰ ਸ਼ਹੀਦ ਕੀਤਾ ਗਿਆ, ਆਪ ਜੀ ਦੇ ਨਾਲ ਦੇ ਜਥੇ ਦੇ ਸਿੰਘ ਜਿਹੜੇ ਗ੍ਰਿਫਤਾਰ ਕੀਤੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਭਾਈ ਸਾਹਿਬ ਨੇ ਕਿਹਾ, ਤਨ ਗੰਦਗੀ ਦੀ ਕੋਠੜੀ ਹਰ ਹੀਰਿਆਂ ਦੀ ਖਾਣ, ਜੇ ਸਿਰ ਦਿੱਤਿਆਂ ਹਰ ਮਿਲਾ ਤੋ ਵੀ ਸਸਤਾ ਜਾਣ, ਕਿਹਾ ਨਹੀਂ ਪੈਸੇ ਖਰਾਬ ਨਾ ਕਰੋ, ਇਹ ਲਾ ਦੇਣਾ ਹੁਣ ਸਰੀਰ। ਜਿੱਥੇ ਗਏ ਨੇ 10 ਭਰਾ, 9 ਭਰਾ ਗੁਰੂ ਦੇ ਲੇਖੇ, ਹੋਰ ਕੀ ਚਾਹੀਦਾ। 87 ਸਾਲ ਦੀ ਉਮਰ ਹੋ ਗਈ, 62 ਦਾ ਜਨਮ, 39 ਵਿੱਚ ਸ਼ਹੀਦੀ, 1762 ਦਾ ਜਨਮ। ਔਰ ਆਪ ਜੀ ਦੀ 75 ਵਰੇ ਦੀ ਬੰਦਗੀ ਹੈ, ਗੁਰੂ ਦੀ ਸ਼ਰਨ ਵਿੱਚ ਆਉਣ 75 ਸਾਲ ਬਣਦੇ ਨੇ। 12 ਕੱਢ ਲਈਏ ਪਹਿਲੇ, ਜਦੋਂ ਨਹੀਂ ਸੀ ਗੁਰੂ ਕੋਲ ਆਏ, ਬਾਲਕੇ ਸੀ, ਘਰ ਵਿੱਚ ਰਹੇ ਨੇ, 75 ਸਾਲ ਦੀ ਕਮਾਈ। ਏਡਾ ਮਹਾਂਪੁਰਸ਼ ਹੈ, ਆਤਮਾ ਦਾ ਗਿਆਨੀ। ਜ਼ਾਲਮ ਨੇ ਜ਼ੋਰ ਲਾਇਆ ਬੰਦ ਬੰਦ ਕੱਟਣ ਦਾ, ਸੀ ਨਹੀਂ ਕੀਤੀ, ਆਪ ਕਟਾਇਆ। ਆਪਾਂ ਨੂੰ ਸਾਰੇ ਇਤਿਹਾਸ ਦਾ ਪਤਾ, ਸਮਾਂ ਹੋ ਚੁੱਕਾ ਵਾ। ਟੋਕਾ ਜਿਹੜਾ ਸਿੱਧਾ ਗੁੱਟ 'ਤੇ ਮਾਰਨਾ ਚਾਹਿਆ ਸੀ ਜਲਾਦ ਨੇ, ਆਪ ਜੀ ਨੇ ਫੜਿਆ ਹੱਥ ਆਉਂਦਾ ਵਾਰ। ਪਹਿਲਾਂ ਸੱਜੇ ਪਾਸੇ ਦੇ ਕੱਟੇ ਗਏ, ਪਹਿਲਾਂ ਸੱਜੇ ਪਾਸੇ ਦੇ ਬੰਦ ਬੰਦ, ਫਿਰ ਖੱਬੇ ਪਾਸੇ ਦੇ ਆਪ ਜੀ ਦੇ। ਇਹ ਵੀ ਪਤਾ ਹੋਣਾ ਚਾਹੀਦਾ ਸਾਡੇ ਬੱਚਿਆਂ ਨੂੰ। ਪਰ ਫੜਿਆ ਕਿਆ ਨਹੀਂ ਪਹਿਲਾਂ ਉਂਗਲਾਂ ਦੇ ਪੋਟੇ ਵੇਖ ਤੈਨੂੰ ਫਤਵਾ ਕੀ ਲੱਗਾ ਵਾ। ਉਂਗਲਾਂ ਦੇ ਤਿੰਨ ਤਿੰਨ ਪੋਟੇ ਨੇ ਜੋੜ, ਬੰਦ ਤੋਂ ਭਾਵ ਜਿੱਥੋਂ ਜੋੜ ਪੈਂਦਾ ਵਾ, ਤਿੰਨ ਤਿੰਨ ਮੇਰੇ ਹਿੱਸੇ ਕਰ ਪਹਿਲਾਂ ਕਾਪੇ ਨਾਲ। ਫਿਰ ਸਾਧ ਸੰਗਤ ਜੀ ਹੱਥ ਗੁੱਟ ਪੰਜੇ, ਪਹਿਲਾਂ ਸੱਜੇ ਪਾਸੇ ਦੇ ਕੂਣੀ ਮੋਢੇ, ਫਿਰ ਖੱਬੇ ਪਾਸੇ ਦੇ, ਇਸ ਤਰ੍ਹਾਂ ਸੱਜਾ ਪੈਰ ਉਂਗਲਾਂ ਤੋਂ ਲੈ ਕੇ ਆਪ ਜੀ ਨੇ ਕਟਾਇਆ। ਇਹ ਸੀ ਪੂਰਨ ਬ੍ਰਹਮ ਗਿਆਨੀ, ਗਿਆਨੀ ਦੀ ਪਦਵੀ, ਆਤਮਾ ਦਾ ਗਿਆਨੀ। ਉਹ ਡੋਲ ਹੁੰਦਾ, ਉਹ ਸਰੀਰ ਤੋਂ ਬਾਹਰ ਹੁੰਦਾ। ਗਿਆਨ ਦੀ ਤਲਵਾਰ ਨਾਲ ਜਾਲਮ ਦੇ ਮੂੰਹ ਵਿੱਚ ਉਂਗਲਾਂ ਆ ਗਈਆਂ। ਸਿੱਦਕ ਨਹੀਂ ਹਾਰਿਆ, ਕਿਹਾ ਇੱਕ ਜਨਮ। ਉਹਨੇ ਹੀ ਕਿਹਾ ਸੀ ਜਾਂ ਇਸਲਾਮ ਕਬੂਲ ਕਰ ਲਾ ਜਾਂ ਪੈਸਾ ਦੇ ਜਾਂ ਬੰਦ ਬੰਦ ਛਡਾ ਲਾ। ਕਿਹਾ ਬੰਦ ਬੰਦ ਮਨਜ਼ੂਰ ਆ। ਇਹ ਇੱਕ ਕੀ ਮੈਂ ਸਿੱਖੀ ਸਿੱਦਕ ਉੱਪਰੋਂ ਹਜ਼ਾਰਾਂ ਜਨਮ ਲਾ ਦੇਵਾਂਗਾ। ਉਹਨਾਂ ਕਿਹਾ ਹਜ਼ਾਰਾਂ ਸਰੀਰ ਲਾ ਦੂੰ ਇਹੋ ਜਿਹੇ। ਭਾਈ ਸਾਹਿਬ ਨੇ ਕਿਹਾ ਔਰ ਬੰਦ ਬੰਦ ਕਟਵਾ ਕੇ ਸ਼ਹੀਦ ਹੋਏ। ਆਪ ਜੀ ਦਾ ਸੰਸਕਾਰ ਟੋਕਰਿਆਂ ਵਿੱਚ ਪਏ ਹੋਏ ਸਰੀਰ ਦੇ ਹਿੱਸਿਆਂ ਦਾ, ਬਾਣੀ ਪੜ੍ਹੀ ਆਪ ਜੀ ਨੇ, ਸੁਖਮਨੀ ਸਾਹਿਬ ਦਾ ਪਾਠ, ਨਹਿ ਕਿਛ ਜਨਮੈ ਨਹਿ ਕਿਛ ਮਲੈ, ਆਪਨ ਚਲਤ ਆਪ ਹੀ ਕਰੈ। ਇਹ ਹੈ ਬ੍ਰਹਮ ਗਿਆਨੀ, ਅਖਵਾਉਣਾ ਸੌਖਾ ਹੈ। ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸੀ, ਸੰਪੂਰਨ ਹੋਇਆ ਟੁਕੜਿਆਂ ਵਿੱਚੋਂ ਪਾਠ। ਔਰ ਉਹ ਪਾਠ ਸੰਪੂਰਨ ਹੋਣ ਤੋਂ ਬਾਅਦ ਭਾਈ ਸਵੇਗ ਸਿੰਘ ਜੀ ਜਿਹੜੇ ਵਕੀਲ ਸਨ ਜੰਬਰ ਦੇ, ਉਹਨਾਂ ਨੇ ਫਿਰ ਆਪ ਜੀ ਦੇ ਸਾਰੇ ਸਰੀਰ ਦਾ ਅਤੇ ਸ਼ਹੀਦਾਂ ਦਾ ਸੰਸਕਾਰ ਜਿਹੜਾ ਨਿਖਾਸ ਚੌਂਕ ਵਿੱਚ ਸ਼ਹੀਦਗੰਜ ਜਿੱਥੇ ਬਣਿਆ, ਭਾਈ ਤਾਰੂ ਸਿੰਘ ਜੀ ਦਾ ਅਤੇ ਆਪ ਜੀ ਦਾ ਇਕੱਠਾ ਹੀ ਹੈ, ਜਿਹੜੇ ਦਰਸ਼ਨ ਕਰਦੇ ਉਹਨਾਂ ਨੂੰ ਪਤਾ, ਉੱਥੇ ਭਾਈ ਸਵੇਗ ਸਿੰਘ ਜੀ ਨੇ ਸੰਸਕਾਰ ਕੀਤਾ ਸਨਮਾਨ ਨਾਲ। ਐਸੇ ਮਹਾਨ ਸ਼ਹੀਦ ਕੋਟਾਨ ਕੋਟ ਵਾਰ ਨਮਸਕਾਰ ਹੈ ਉਹਨਾਂ ਨੂੰ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਬਾਣੀ ਦੀ ਸੰਥਿਆ ਕਰੋ। ਬਾਣੀ ਜਿਹੜੀ ਹੈ ਸੰਥਿਆ ਨਾਲ ਆਪਾਂ ਨੂੰ ਪਤਾ ਲੱਗਦਾ ਅੱਖਰ ਅੱਖਰ ਦੇ ਦਿਦਾਰੇ, ਗਿਆਨ ਅਤੇ ਲੈ ਚਾਲ। ਬਾਣੀ ਪੜ੍ਹਨੀ ਹੈ, ਤਿੰਨ ਗੱਲਾਂ ਦਾ ਧਿਆਨ ਚਾਹੀਦਾ। ਬਾਣੀ ਅੰਮ੍ਰਿਤ ਆ, ਜੇ ਅੰਮ੍ਰਿਤ ਰਸ ਸਾਡੀ ਜਵਾਨ ਪੀਵੇਗੀ ਤਾਂ ਸਮਝ ਲਓ ਸਾਨੂੰ ਬਾਣੀ ਪੜ੍ਹਨੀ ਆ ਗਈ, ਨਹੀਂ ਫਿਰ ਸਾਡਾ ਕਸੂਰ ਆ। ਔਰ ਤਿੰਨ ਗੱਲਾਂ ਉਹ ਸੰਥਿਆ ਤੋਂ ਬਿਨਾਂ ਨਹੀਂ ਪਤਾ ਲੱਗਦੀਆਂ। ਆ ਜਿਹੜੇ ਬੱਚੇ ਕਰ ਗਏ ਨਾ, ਜਿਹੜੇ ਬੱਚੇ ਮੇਰੇ ਕੋਲੋਂ ਕਰ ਗਏ, ਮੈਂ ਗੁਰੂ ਗ੍ਰੰਥ ਸਾਹਿਬ ਤੋਂ ਡਰ ਕੇ ਆਉਣਾ ਵਾਂ, ਇੱਥੇ ਬਾਣੀ ਵੇਖਿਓ ਪੜ੍ਹਦੇ ਹੋ ਕਿੱਦਾਂ ਦੀ। ਔਰ ਪਹਿਲਾ ਹੈਗਾ ਲੈ ਚਾਲ, ਕੋਈ ਵੀ ਸ਼ਬਦ ਆ ਉਹਦੀ ਲੈ ਚਾਲ ਕੀ ਹੈ, ਕਾਵਤ ਅਤੇ ਸੰਗੀਤ ਆ ਬਾਣੀ, ਉਹ ਪਤਾ ਲੱਗਦਾ ਸੰਥਿਆ। ਦੂਜਾ ਉਚਾਰਨ ਸ਼ੁੱਧ, ਪਹਿਲਾ ਉਚਾਰਨ ਸ਼ੁੱਧ, ਦੂਜਾ ਲੈ ਚਾਲ, ਤੀਜਾ ਅਰਥ ਮਤਲਬ ਮੀਨ 'ਚ, ਤਿੰਨਾਂ ਦਾ ਪਤਾ ਹੋਣਾ ਚਾਹੀਦਾ ਬਾਣੀ ਪੜ੍ਹਦੇ ਸਿੱਖ ਨੂੰ, ਸਿੱਖ ਦੇ ਬੱਚੇ ਨੂੰ। ਬਾਣੀ ਵਿੱਚੋਂ ਅੰਮ੍ਰਿਤ ਰਸ ਨਾ ਆਇਆ, ਇਹ ਸ਼ਾਂਤ ਰਸ ਅਤੇ ਬੀ ਰਸ ਨਾ ਆਇਆ, ਸਮਝ ਲਓ ਬਾਣੀ ਦਾ ਅਸਰ ਪੈ ਗਿਆ। ਸਿੱਖ ਸੰਤ 'ਤੇ ਛਪਾਈ ਹੈ, ਇਕੱਲਾ ਸੰਤ ਨਹੀਂ ਹੈ, ਪਰ ਜਦੋਂ ਬਾਣੀ ਦਾ ਰਸ ਆ ਗਿਆ ਫਿਰ ਛਪਾਈ ਵੀ ਬਣ ਜਾਂਦਾ ਵਾ, ਫਿਰ ਉਹ ਮਹਾਨ ਹੈ ਗੁਰੂ ਦੱਸ। ਫਿਰ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪ੍ਰਵਾਨ ਆ ਦਸਾਂ ਪਾਤਸ਼ਾਹੀਆਂ। ਇਸ ਸੰਥਿਆ ਕਰਨੀ ਬਹੁਤ ਜ਼ਰੂਰੀ ਹੈ ਭੈਣ ਜੀ, ਹੁਣਾਂ ਕੋਲੋਂ ਕਰੇ ਕਰੋ, ਕਿਉਂਕਿ ਤੁਸੀਂ ਦਸਾਂ ਨੌਵਾਂ ਦੀ ਕਿਰਤ ਕਰਦੇ ਹੋ, ਛੇ ਦਿਨ ਅਤੇ ਸੱਤਵੇਂ ਦਿਨ ਉਹ ਕਲਾਸ ਲਾਉਂਦੇ ਨੇ 2 ਘੰਟੇ। ਨਮਸਕਾਰ ਆ ਉਹਨਾਂ ਨੂੰ ਮੇਰੀ, ਉਹਨਾਂ ਕੋਲੋਂ ਕਰੋ। ਜਿਨ੍ਹਾਂ ਛੋਟੇ ਬੱਚਿਆਂ ਨੂੰ ਭੇਜੋ, ਟਾਈਮ ਆ 3 ਤੋਂ 5-10 ਸੰਥਿਆ ਕਰਾਉਂਦਾ ਗੈਲਰੀ ਵਿੱਚ 2 ਘੰਟੇ, ਸੋਮਵਾਰ ਤੋਂ ਵੀਰਵਾਰ ਤੱਕ ਮੇਰੇ ਕੋਲ ਆਓ, ਬੇਨਤੀ ਹੈ, ਤਾਂ ਕਿ ਬਾਣੀ ਦਾ ਪਤਾ ਲੱਗੇ। ਉਹ ਮਹਾਨ ਗਿਆਨੀ ਸਨ, ਮਹਾਂਪੁਰਸ਼, ਇੱਥੋਂ ਤੱਕ ਅਵਸਥਾ ਬਾਣੀ, ਉਹਨਾਂ ਨੇ ਸੰਥਿਆ ਕੀਤੀ ਕਰਾਈ ਸੀ ਅਤੇ ਗੁਰੂ ਦੀ ਬਖਸ਼ਿਸ਼ ਹੋਈ ਅਤੇ ਇਹ ਅਵਸਥਾ ਉਹਨਾਂ ਕੋਲ ਸੀ ਗਿਆਨੀ ਬ੍ਰਹਮ ਗਿਆਨੀ ਦੀ। ਬੰਦ ਬੰਦ ਕੱਟ ਕੇ ਵੀ ਸੀ ਨਹੀਂ ਕੀਤੀ ਬਾਣੀ ਗਾਈ, ਇਹ ਅਵਸਥਾ ਹੈ ਗੁਰਸਿੱਖ ਦੀ। ਸ਼ਬਦ ਜਿਹੜਾ ਉਹ ਮਰਦਾ ਨਹੀਂ ਹੈ, ਅਮਰ ਹੈ, ਉਹ ਆਤਮਾਵਾਂ ਵੀ ਅਮਰ ਹੋ ਜਾਂਦੀ ਹੈ ਜਿਹੜੀ ਸ਼ਬਦ ਨਾਲ ਇੱਕਮਿੱਕ ਹੋ ਜਾਂਦੀ ਹੈ, ਸ਼ਬਦ ਅਤੇ ਸੁਰਤ ਦਾ ਮੇਲ ਹੋ ਜਾਂਦਾ ਹੈ। ਇਹ ਹੀ ਭਾਈ ਸਾਹਿਬ ਜੀ ਦੀ ਸ਼ਹੀਦੀ ਦੇ ਪੂਰਨੇ ਨੇ। ਸਤਿਗੁਰੂ ਕਿਰਪਾ ਕਰਨ ਸਾਡੇ 'ਤੇ ਵੀ ਕਿਨਕਾ, ਇਹ ਮਿਹਰ ਹੋ ਜਾਵੇ ਇੱਕ ਦਿਨ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ ਜੀ। ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਾਜ਼ਰਾ ਹਜ਼ੂਰ, ਸਰਵ ਕਲਾ ਪ੍ਰਭੂ ਚੌਰਦਾ ਦੇ ਮਾਲਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਜੋੜਵੱਟੀ ਸਾਧ ਸੰਗਤ ਜੀ, ਧੰਨਵਾਦੀ ਹਾਂ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਦਰਸ਼ਨ ਸਿੰਘ ਜੀ ਦੇ, ਜਿਨ੍ਹਾਂ ਨੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਜੀਵਨੀ ਉੱਪਰ ਆਪ ਜੀ ਨੂੰ ਕਥਾ ਸਰਵਣ ਕਰਾਈ, ਜਿਸ ਤਰ੍ਹਾਂ ਨੇ ਉਹਨਾਂ ਦੇ ਜੀਵਨ ਬਾਰੇ ਦੱਸਿਆ, ਕਿਸ ਤਰ੍ਹਾਂ ਪਰਿਵਾਰ ਨੇ ਕੌਮ ਦੀ ਖਾਤਰ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਸ਼ਹੀਦਾਂ ਨੂੰ ਕੋਟਮ ਕੋਟ ਪ੍ਰਣਾਮ ਜਿਨ੍ਹਾਂ ਨੇ ਸੌ ਕੌਮ ਦੀ ਖਾਤਰ ਆਪਣੇ ਜੀਵਨ ਸਹਿ ਕੌਮ ਦੇ ਲਈ ਬਾਰੇ ਜੋ ਆਉਣ ਵਾਲੇ ਗੁਰੂ ਘਰ ਦੇ ਸਮਾਗਮ ਨੇ ਹਰ ਸਾਰੀ ਤਰ੍ਹਾਂ ਸਾਲਾਨਾ ਅਖੰਡ ਕੀਰਤਨ ਸਮਾਗਮ ਹੋਣ ਜਾ ਰਿਹਾ ਆ 17 ਜੁਲਾਈ ਨੂੰ ਸਵੇਰੇ 6 ਵਜੇ ਤੋਂ 11 ਵਜੇ ਤੱਕ ਆਸਾ ਦੀ ਵਾਰ ਦੇ ਕੀਰਤਨ ਹੋਣਗੇ ਅਤੇ ਸ਼ਾਮਾਂ ਦੇ ਦੀਵਾਨ ਬਾਈ 6 ਵਜੇ ਤੋਂ 10 ਵਜੇ ਤੱਕ ਰਹਿਣ ਸਵਾਈ ਕੀਰਤਨ ਹੋਣਗੇ। ਇਸ ਤਰ੍ਹਾਂ ਹੀ 18 ਤਰੀਕ ਨੂੰ ਸਵੇਰੇ 6 ਵਜੇ ਤੋਂ ਲੈ ਕੇ 12 ਵਜੇ ਤੱਕ ਆਸਾ ਦੀ ਵਾਰ ਦੇ ਕੀਰਤਨ ਅਤੇ ਸ਼ਾਮਾਂ ਨੂੰ 6 ਵਜੇ ਤੋਂ ਲੈ ਕੇ ਅੰਮ੍ਰਿਤ ਵੇਲੇ 4 ਵਜੇ ਤੱਕ ਰਹਿਣ ਸਵਾਈ ਕੀਰਤਨ ਹੋਣਗੇ। ਸੰਗਤਾਂ ਨੂੰ ਬੇਨਤੀ ਆ ਵੱਧ ਚੜ੍ਹ ਕੇ ਪਹੁੰਚ ਕੇ ਆਪਾਂ ਹਾਜ਼ਰੀਆਂ ਲਵਾਈਏ, ਕਿਉਂਕਿ ਇਹ ਜੋ ਸਾਡੇ ਵੀਰ ਹਰ ਸਾਲ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਦੇ ਨੇ ਉਹਨਾਂ ਪਰਿਵਾਰਾਂ ਦਾ ਵੀ ਬਹੁਤ ਬਹੁਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ। ਔਰ ਜਿਸ ਤਰ੍ਹਾਂ ਆਪਾਂ ਨੂੰ ਭਾਈ ਦਰਸ਼ਨ ਸਿੰਘ ਨੇ ਦੱਸਿਆ, ਉਹ ਵੀ ਸੰਸਥਾ ਦੀ ਕਲਾਸ ਲਾਉਂਦੇ ਆ, ਭੈਣ ਜੀ ਨੇ ਕਲਾਸਾਂ ਜੋ 16 ਅਗਸਤ ਤੋਂ ਦੁਬਾਰਾ ਸ਼ੁਰੂ ਹੋਣ ਜਾ ਰਹੀਆਂ ਨੇ। ਜਿਨ੍ਹਾਂ ਨੇ ਵੀ ਪੁਰਾਣੀਆਂ ਨੇ ਇਸ ਚੀਜ਼ ਦਾ ਲਾਹਾ ਲੈਣਾ ਆ, ਉਹ ਹੈ ਆਪਣੇ ਨਾਮ ਦਾਸ ਕੋ ਜਾਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਦੇ ਕੋਲ ਆਪਾਂ ਨਾਂ ਲਿਖਵਾ ਸਕਦੇ ਹਾਂ। ਜਿੰਨੇ ਵੀ ਮੈਂ ਫਿਰ ਬੇਨਤੀ ਕਰਦਾ, ਕਿਉਂਕਿ ਆਪਾਂ ਜੋ ਬਾਣੀ ਮਾਂ ਪਿਓ ਤੋਂ ਸਿੱਖੀ ਆ, ਦਾਸ ਆਪਣੇ ਤੋਂ ਸ਼ੁਰੂ ਕਰਦਾ ਹੈ ਵੀ ਮੈਂ 40 ਸਾਲ ਬਾਣੀ ਪੜ੍ਹਦੇ ਨੂੰ ਹੋ ਗਿਆ ਸੀ ਪਰ ਸ਼ੁੱਧ ਬਾਣੀ ਨਹੀਂ ਸੀ। ਕਿਉਂ ਜਿੰਨਾ ਚਿਰ ਤੁਸੀਂ ਸੰਥਿਆ ਨਹੀਂ ਲੈਂਦੇ ਤੁਸੀਂ ਸ਼ੁੱਧ ਬਾਣੀ ਨਹੀਂ ਪੜ੍ਹ ਸਕਦੇ। ਕੋਈ ਵੀ ਇਹ ਆਪਣਾ ਗੁਰਬਾਣੀ ਆਪਾਂ ਘਰ ਬੈਠੇ ਕਰਦੇ ਹਾਂ ਜਾਂ ਨਿਤਨੇਮ ਕਰਦੇ ਹਾਂ, ਆਪਾਂ ਸਮਾਂ ਕੱਢੀਏ, ਜੀਵਨ ਨੂੰ ਆਪਣੇ ਨੂੰ ਸਫਲਾ ਕਰੀਏ, ਗੁਰਬਾਣੀ ਦੇ ਨਾਲ ਜੁੜੀਏ, ਸੰਥਿਆ ਲਈਏ ਅਤੇ ਆਪਾਂ ਸ਼ੁੱਧ ਬਾਣੀ ਪੜ੍ਹ ਸਕੀਏ। ਇਹ ਸਭ ਮੇਰੀ ਵੱਲੋਂ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਹੈ, ਕਿਉਂਕਿ ਭੈਣ ਜੀ ਬੜਾ ਉਪਰਾਲਾ ਕਰਦੇ ਨੇ। ਜਿੱਥੇ ਵੀ ਤੁਹਾਨੂੰ ਨਹੀਂ ਸਮਝ ਲੱਗਦੀ, ਇਹ ਨਹੀਂ ਹੈ ਵੀ ਉਹ ਕੋਸ਼ਿਸ਼ ਕਰਦੇ ਵੀ ਇਹ ਇਹਨਾਂ ਨੂੰ ਉਠਵਾ ਦੀ ਅਗਲੇ ਤੋਂ ਸੁਣ ਲਈਏ, ਉਹ ਹਮੇਸ਼ਾ ਹੀ ਕੋਸ਼ਿਸ਼ ਕਰਦੇ ਆ ਵੀ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਸਾਡੀ ਜੋ ਬਾਣੀ ਆ ਸਾਡੀ ਸਮਝ ਪੈ ਸਕੇ, ਅਸੀਂ ਸ਼ੁੱਧ ਬਾਣੀ ਪੜ੍ਹ ਸਕੀਏ। ਬਹੁਤ ਹੀ ਵਧੀਆ ਉਪਰਾਲਾ ਕਰਦੇ ਨੇ, ਸਾਡੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥ ਸਾਹਿਬ ਵੀ ਕਰਦੇ ਨੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਦੇ ਲੰਗਰਾਂ ਦੀ ਸੇਵਾ ਭੈਣ ਜੀ ਮਨਦੀਪ ਕੌਰ ਜੀ ਇੱਥੇ ਪਹੁੰਚੇ ਆ ਗੁਰੂ ਘਰ ਦੇ ਸਰੂਪੋਂ ਬਖਸ਼ਿਸ਼ ਲੈਣ ਦੀ, ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਤੋਂ ਕਿਰਪਾਲਤਾ ਕਰਨ ਜੀ। ਮਨਦੀਪ ਕੌਰ ਮੈਨੂੰ ਅਤੇ 29 ਜੁਲਾਈ ਨੂੰ ਸਾਡੇ ਕੋਲ ਗਿਆਨੀ ਗੁਰਦੀਪ ਸਿੰਘ ਜੀ ਆਸਟ੍ਰੇਲੀਆ ਵਾਲੇ ਪਹੁੰਚ ਰਹੇ ਨੇ, ਸੰਗਤਾਂ ਨੂੰ ਭੇਜੀ ਆਪਾਂ ਉਹਨਾਂ ਨੂੰ ਵੀ ਗੁਰੂ ਘਰ ਵੱਧ ਤੋਂ ਵੱਧ ਹਾਜ਼ਰੀ ਮਿਲਵਾ ਕੇ ਆਪਣਾ ਗੁਰਬਾਣੀ ਸ਼ਬਦ ਕੀਰਤਨ ਉਹਨਾਂ ਤੋਂ ਵੀ ਆਪਾਂ ਸਰਵਣ ਕਰਨਾ ਹੈ। ਵਲੇ ਸੋ ਨਿਹਾਲ ਸ੍ਰੀ ਅਕਾਲ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੈਣ ਜੀ ਮਨਦੀਪ ਕੌਰ ਜੀ ਦਾ ਬਹੁਤ ਬਹੁਤ ਜਿਨ੍ਹਾਂ ਨੇ ਪਰਸੋਂ ਰੋਈ ਤੋਂ ਅਖੰਡ ਪਾਠ ਸਾਹਿਬ ਆਰੰਭ ਕਰੇ ਸਨ, ਅੱਜ ਉਹਨਾਂ ਦੇ ਭੋਗ ਪਏ ਨੇ, ਉਸ ਤੋਂ ਉਪਰੰਤ ਲੰਗਰਾਂ ਦੀਆਂ ਸੇਵਾਵਾਂ ਨਿਭਾ ਰਹੇ ਨੇ। ਹੋਰ ਵੀ ਕਿਸੇ ਪਰਿਵਾਰ ਨੇ ਕਿਸੇ ਪ੍ਰਕਾਰ ਦੀ ਸੇਵਾ ਲੈਣੀ ਹੋਵੇ, ਉਹ ਆਪਾਂ ਗੁਰੂ ਘਰ ਵੱਲੋਂ ਉਸ ਤਰ੍ਹਾਂ ਵੀ ਰੱਖਿਆ ਵੀ ਸੈਚਰਡ ਦੀ $1100 ਸੇਵਾ, ਐਤਵਾਰ ਦੀ $2100 ਦੀ ਸੇਵਾ ਵੀ ਰੱਖੀ ਆ, ਉਹ ਵੀ ਪਰਿਵਾਰ ਆਪਣਾ ਗਾਂ ਮੈਨੇਜਰ ਸਾਹਿਬ ਕੋਲ ਆਪਣਾ ਨਾਂ ਲਿਖਾ ਸਕਦੇ ਨੇ। ਬਾਕੀ ਆਪਣੇ ਕੋਲ ਹੁਣ ਸਾਡੇ ਕੋਲ ਮਲੇਸ਼ੀਆ ਚੌਧਰੀ ਕਾਂਗਰਸ ਡੈਮੋਕਰੇਟ ਵਾਸ਼ਿੰਗਟਨ ਡਿਸਟ੍ਰਿਕਟ 9 ਵਾਸਤੇ ਆਪਣੇ ਵੋਟਾਂ ਲਈ ਖੜ੍ਹੀ ਆ। ਇਹ ਉਹ ਆਪਣੇ ਵਿਚਾਰ 2 ਮਿੰਟ ਵਾਸਤੇ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕਰਨਗੇ। ਮਲੇਸ਼ੀਆ ਚੌਧਰੀ ਕਮ ਟੂ ਪੋਡੀਅਮ, ਹੀ ਹੈਵ ਟੂ ਲੈਟ ਅਸ ਨੋ ਹੀ ਡਿਸਟ੍ਰਿਕਟ 9 ਫਾਰ ਇਲੈਕਸ਼ਨ ਫਾਰ ਡਿਸਟ੍ਰਿਕਟ 9, ਪਲੀਜ਼ ਕਮ ਟੂ ਦਾ ਪੋਡੀਅਮ। ਥੈਂਕ ਯੂ।
2: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਸਤਿ ਸ਼੍ਰੀ ਅਕਾਲ ਸੰਗਤ, ਥੈਂਕ ਯੂ। My name is Melissa Chowdhury, and it is truly an honor to be here often, sharing langar downstairs, wearing my favorite shalwar kameez, and serving when I can. And it's a joy every time. I am a candidate for the United States Congress, running to represent you in Washington, D.C. Some of you may know that I have often been called an adopted daughter of Punjab. My husband is Punjabi, and I've had the incredible blessing of spending over 3 months with his family there. I fell in love with the broad green fields, the buffalo wandering through the villages, the fresh lassi, the sag paneer, the sound of children laughing together, and above all, the extraordinary hospitality and generosity of the Punjabi people. For many years, my husband, Zahid Chowdhury, whose family is from Ambala and Lahore, has helped arrange visas for Shardalu pilgrimage, Jatha group visas for Sikhs in America to travel to Baba Guru Nanak and other Sikh sacred sites in Pakistan, because no people should be cut off from their holy places. Today, my husband and I are teaching our own children Punjabi because we want them to know not only the language of their grandparents, but also the values that language carries: family, service, courage, dignity, and community. I've also had the privilege of attending events at the Khalsa Gurmat School, and every time I leave inspired. Watching young people learn Punjabi, Sikh history, music, and faith reminds me that preserving culture isn't about looking backward. It's about giving the next generation strong roots so they can stand confidently in the future. But alongside those joys, I also know this community is carrying real burdens. Many Sikh and Punjabi families are living with genuine fear around immigration enforcement. My own family knows that fear intimately. My husband, a disabled U.S. Army veteran and lawful permanent resident who's been here legally and peacefully for 30 years, was illegally abducted and detained by ICE last year. Many of his fellow detainees at Tacoma were Sikh and Punjabi, and he helped hundreds of people file bond appeals and other legal paperwork required to get out. For his own case, I fought myself pro se without lawyers through 4 federal courts against the weaponized federal government before a federal judge, after 4 months, finally ruled his detention flat out wrong. So when I say that every family deserves due process, dignity, and fair treatment under the Constitution, I'm speaking from lived experience, fighting for those rights in court and winning. That's how I earned the title from so many Punjabis and others, Lioness of Justice. I'm also deeply concerned about the federal policy changes affecting commercial driver's licenses. Trucking isn't just some other industry for this community. It's the economic backbone of countless Punjabi families across South King County. When federal policy suddenly threatens someone's ability to earn an honest living, that's not just a transportation issue. It's a family issue, a housing issue, and a community stability issue. Speaking of housing, that has become one of the defining challenges of our district. Families who helped build Kent, Federal Way, Auburn, Renton, SeaTac, and South Seattle should not be priced out of the communities you helped create. Working people deserve the opportunity not just to survive here, but to build a future here. I have spent many years professionally in housing policy and affordable housing, and I know we need cooperatives, community land trusts, permanently affordable solutions, extended family and community living, subsidized rent and public housing, and lower prices for everyone. And of course, we cannot ignore discrimination and the real threat of danger it can carry. I myself face attacks, including threats of rape and violence, because I cover my hair, not just here, but in daily life. No one should have to go through that. No one should ever be told, go back where you come from. No child should have to fear wearing a dastar to school. No family should wonder whether their place of worship will be targeted because of who they are. The Constitution of the United States of America promises equal protection. It's not just words on parchment. Those are promises we have a duty to keep. For Sikhs, for Muslims, for Jews, for Christians, for Hindus, for atheists, for everyone. One of the things I admire most about Sikh history is its unwavering commitment to standing up for the dignity of others, not only your own community, but anyone facing injustice. That spirit has always inspired me, and I share it. A soul-deep conviction to fight for the rights of all people when those rights are threatened. That's the kind of leadership I believe America needs again. Leadership rooted in courage instead of fear, service instead of division, and the simple recognition that every human being possesses inherent dignity. This country promises liberty and justice for all. That's why my family came here. And if we together, in the face of all of the corruption and opposition, stand up to this moment, we can finally make that promise true. Thank you for everything Sikh Americans have contributed to our economy, our neighborhoods, our military, our schools, our faith communities, and our country. Ballots will be arriving in your mailbox within the next week. I have to make it in the top two of this primary election if you want me on your ballot in November. It would be an honor to earn your trust, your partnership, and your vote again. Sat Sri Akal. Wahe Guru Ka Khalsa. Wahe Guru Ji Ki Fateh.
1: Thank you very much, Mr. Malaysia Chaudhary. She running district 9 for asking the board for us. Thanks for coming on Gurdwara Sahib. So now, apna jo sangtanu benti ki thi jandi hai, meri announcement rahi gayi si. Sade kaum de shaheed Bhai Jaswant Singh Khal ladai de Jaswant pe jo Bhai Daljit Singh ne movie banayi hai, oh 2 baje gallery de vich dikhai javegi. ਸੰਗਤਾਂ ਨੂੰ ਬੇਨਤੀ ਆ, ਆਓ ਆਪਾਂ ਉਸ ਮੂਵੀ ਨੂੰ ਵੱਧ ਤੋਂ ਵੱਧ ਦੇਖੀਏ, ਸਾਨੂੰ ਪਤਾ ਲੱਗੇ ਵੀ ਸਾਡੇ ਕਿਸ ਤਰ੍ਹਾਂ ਸਿੰਘਾਂ ਨੂੰ ਆਪਣੇ ਇੰਡੀਆ ਗੌਰਮੈਂਟ ਨੇ ਕਿਸ ਤਰ੍ਹਾਂ ਸ਼ਹੀਦ ਕੀਤਾ, ਜੋ ਕਿਸੇ ਹਥਿਆਰ ਤੋਂ ਬਗੈਰ ਹੀ ਆਪਣੇ ਕੌਮਾਂ ਲਾਵਾਰਸ ਲਾਸ਼ਾਂ ਦੀਆਂ ਗਿਣਤੀ ਕਰ ਰਹੇ ਸੀ, ਉਸਨੂੰ ਵੀ ਚੱਕ ਕੇ ਸ਼ਹੀਦ ਕੀਤਾ ਗਿਆ। ਉਹਦੇ ਸੰਬੰਧ ਵਿੱਚ ਜੋ ਮੂਵੀ ਬਣੀ ਆ ਉਹ 2 ਵਜੇ ਉੱਪਰ ਗੈਲਰੀ ਹਾਲ ਵਿਖੇ ਦਿਖਾਈ ਜਾਵੇ। ਸੰਗਤਾਂ ਨੂੰ ਬੇਨਤੀ ਆ ਆਪਾਂ ਵੱਧ ਤੋਂ ਵੱਧ ਮੂਵੀ ਦੇਖਣ ਦੀ ਕੋਸ਼ਿਸ਼ ਕਰੀਏ। ਹੁਣ ਸਾਡੇ ਕੋਲ 2 ਮਿੰਟ ਵਾਸਤੇ ਭਾਈ ਜਸਵਿੰਦਰ ਸਿੰਘ ਜੀ ਆਪਣੇ ਵਿਚਾਰ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਪਹਿਲਾਂ ਮਰਨ ਕਬੂਲ, ਜੀਵਨ ਕੀ ਛਡਾਸ, ਹੋ ਸਭਨਾ ਕੀ ਰਹਿਣ ਕਾ ਦੋਹਾ ਮੇਰੇ ਪਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਪਹਿਲਾਂ ਭਾਈ ਦਰਸ਼ਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਅੱਜ ਤੁਹਾਨੂੰ ਪਤਾ ਹੈ ਭਾਈ ਮਨੀ ਸਿੰਘ ਹੁਣਾਂ ਦੀ ਸ਼ਹਾਦਤ ਬਾਰੇ ਕਾਫੀ ਵੀ ਜਾਣਨਾ ਪਾਇਆ। ਬਹੁਤ ਬਹੁਤ ਵਧੀਆ, ਇੱਕ ਪੂਰਾ ਇਤਿਹਾਸ ਜਿਹੜਾ ਹੈਗਾ ਆ ਸਾਨੂੰ ਇਸ ਤਰ੍ਹਾਂ ਹੀ ਸੁਣਨਾ ਚਾਹੀਦਾ, ਜਾਂ ਵੱਖਰੇ ਵੱਖਰੇ ਬੁਲਾਰਿਆਂ ਨੂੰ ਐਜੂਕੇਟ ਸਾਡੇ ਬੱਚਿਆਂ ਨੂੰ ਕਰਨ ਦੀ ਜ਼ਰੂਰਤ ਹੈਗੀ ਆ। ਮੇਰੇ ਇੱਕ 2 ਸਬਜੈਕਟ ਹੈਗੇ ਆ। ਪਹਿਲਾਂ ਤਾਂ ਤੁਹਾਨੂੰ ਪਤਾ ਵੀ ਇੰਡੀਆਨਾ ਦੇ ਵਿੱਚ ਜਿਹੜਾ ਹੈਗਾ ਆ 16 ਅਗਸਤ ਨੂੰ ਵੋਟਾਂ ਪੈਣੀਆਂ ਆ। ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਸ ਤਰ੍ਹਾਂ ਇੱਥੇ ਸਕਸੈਸਫੁਲ ਇੱਕ ਸਾਡੀ ਕੈਂਪੇਨ ਰਹੀ ਆ, ਆਪਾਂ ਕਾਫੀ ਸਕਸੈਸ ਹੋਏ ਹਾਂ ਆਈਡੈਂਟੀ ਡਿਸਪਲੇ ਲਈ, ਅਤੇ ਦੁਨੀਆ ਦਾ ਸਾਡਾ ਮੈਸੇਜ ਗਿਆ ਹੈ। ਇਸੇ ਤਰ੍ਹਾਂ ਹੁਣ ਜਿਹੜਾ ਹੈਗਾ ਆ ਅਡਿਆਨਾ ਦੇ ਵਿੱਚ, ਇੰਡੀਅਨਪਲਸ ਦੇ ਵਿੱਚ ਹੈਗਾ, 16 ਅਗਸਤ ਨੂੰ ਵੋਟਾਂ ਪੈਣੀਆਂ ਆ, ਤਾਂ ਸਾਰਿਆਂ ਨੇ ਤਨ ਮਨ ਧਾਰਨਾ ਜਿਹੜੀ ਹੈਗੀ ਆ ਆਪਾਂ ਸੇਵਾ ਕਰਨੀ ਆ, ਕਿਸ ਤਰ੍ਹਾਂ ਹੀ ਤੁਸੀਂ ਸੇਵਾ ਕਰ ਸਕਦੇ ਹਾਂ ਸੇਵਾ ਕਰਨੀ ਆ। ਉਹ ਤੋਂ ਅੱਗੇ ਕੁਛ ਲੋਕਾਂ ਨੂੰ ਓਬਜੈਕਸ਼ਨਸ ਹੈਗੇ ਆ ਜਾਂ ਕੁਐਸਚਨ ਵਾਰ ਪੁੱਛਦੇ ਹੈਗੇ ਆ ਵੀ ਗੁਰੂ ਘਰ ਦੇ ਵਿੱਚ 2 ਨਿਸ਼ਾਨ ਸਾਹਿਬ ਦੀ ਕੀ ਜ਼ਰੂਰਤ ਹੈਗੀ ਹੈ। ਥੋੜ੍ਹਾ ਜਿਹਾ ਮੈਂ ਇਹਦੇ ਬਾਰੇ ਜ਼ਿਆਦਾ ਟਾਈਮ ਨਹੀਂ ਲੈਣਾ, 2-4 ਮਿੰਟ 'ਚ ਖਤਮ ਕਰਨਾ। 1604 ਦੇ ਵਿੱਚ ਆਦਿ ਗ੍ਰੰਥ ਦੀ ਸਥਾਪਨਾ ਹੁੰਦੀ ਆ। ਸ੍ਰੀ ਗੁਰੂ ਅਰਜਨ ਦੇਵ ਜੀ ਤੁਸੀਂ ਸ਼ਹੀਦੀ ਦਿਵਸ ਮਨਾ ਕੇ ਹਟੇ ਆ, ਤੁਹਾਨੂੰ ਪਤਾ ਹੈਗਾ 1604 ਦੇ ਵਿੱਚ। 1606 ਵਿੱਚ ਜਿਹੜਾ ਹੈਗਾ ਉਹ ਉਹਨਾਂ ਦੀ ਸ਼ਹੀਦੀ ਹੋ ਜਾਂਦੀ ਆ। 1609 ਦੇ ਵਿੱਚ ਅਕਾਲ ਤਖਤ ਦੀ ਸਥਾਪਨਾ ਹੁੰਦੀ ਆ। ਉਸ ਟਾਈਮ ਉਹ ਤੋਂ ਬਾਅਦ ਕੁਐਸਚਨ ਬਹੁਤ ਰੇਜ਼ ਹੁੰਦੇ ਆ, ਸ਼ਹੀਦੀ ਕਿਉਂ ਹੋਈ, ਮੈਂ ਉਸ ਪੈਸੇ ਨੂੰ ਜਾਣਾ। ਤੁਸੀਂ ਸ਼ਹੀਦੀ ਦਿਵਸ ਮਨਾਇਆ ਆ, ਭਾਈ ਦਰਸ਼ਨ ਸਿੰਘ ਜੀ ਨੇ ਕਾਫੀ ਤੁਹਾਨੂੰ ਐਜੂਕੇਟ ਕੀਤਾ ਆ, ਬਟ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਉਹਦੇ ਵਿੱਚ ਇੱਕ ਕੁਐਸਚਨ ਪੈਦਾ ਹੁੰਦਾ ਆ, ਮੀਰੀ ਔਰ ਪੀਰੀ ਦਾ, ਸੰਤ ਔਰ ਸਿਪਾਹੀ ਦਾ। ਸੰਤ ਸਰਵਾਈਵ ਕਿਸ ਤਰ੍ਹਾਂ ਕਰ ਸਕਦਾ ਆ ਜਾਂ ਸਿਪਾਹੀ ਸਰਵਾਈਵ ਕਿੱਦਾਂ ਕਰ ਸਕਦਾ ਹੈ? ਇਹ ਤਦੇ ਹੀ ਹੋ ਸਕਦਾ ਜੇ ਦੋਨੋਂ ਪੈਰਲ ਰਲ ਕੇ ਚੱਲਣ। ਅਤੇ ਅੱਜ ਸਾਡੀ ਪ੍ਰੋਬਲਮ ਕੀ ਹੈਗੀ ਆ, संत वखरा आ सिपाही वखरा आ ना तो संत सिपाही की से बचा सकता है ना सिपाही संत की सेवा बचा सकता है। सो उस बहुत सारे लोगों के क्वेश्चन आए से जो बाहर निशान साहब लगा सा निशान साहब का की मतलब वाई टू निशान साहब उत एक एक ना चल जाना सा काम तो बहुत ये बड़ा लॉजिक हैगा थोड़ा जहाँ मैं एक्सप्लेन करना चाहना हाँ। जिते तुम हरिमंदर साहब जाने उत्थे दो निशान साहब है हरिमंदर साहब तो एक बड़ा निशान साहब है एक अकाल तख्त है वह मीरी पीरी का कॉन्सैप्ट हैगा। तो जिहड़ा हरिमंदर साहब तो उहदी हाइट ज़्यादा आ जिहड़ा अकाल तख्त उहदी हाइट छोटी है ये मीरी पीरी का संदेश हैगा आ कॉन्सैप्ट हैगा आ। सो हमेशा जिहड़ा आ सिपाही ने संत तो हमेशा असीं जदों भी नॉर्मल गल करते हैं ना भी जे तुहानूं प्रॉब्लम है समस्या हैगी आ तुसीं गुरु ग्रंथ साहिब जी तो हुक्मनामा ले लो समस्या का हल। सो असी हमेशा ही जिहड़ा सिपाही जिहड़ा हैगा आ उह हमेशा सलाह लैके चलना आ। अजकल साडियां प्रॉब्लम जिहड़ियां हैगियां यही सब तो ज़्यादा हो रहा कि असी दोनों रल के नहीं चलते सानू कट्ठे बैठ के सलाह लैण दी। हुण तुसी चीफ मिनिस्टर भगवंत मान जां उत्थे देखिया होणा मसला मैं उस पासे नूं ज़्यादा नहीं जाणा किस तरह दा सा जे साडे उस तरह अकाल तख्त जथेदार उस कैप्चर करन सिस्टम नूं एक मैसेज की हैगा एक इमानदारी किरत करनी नाम जपना वंड छकना आ जदों कोई भी चीफ मिनिस्टर जां उत्थे दा सिस्टम जिहड़ा आ आप उधरी करदा आ गुरमतों का आउट ऑफ तो जाके रूल करता है तो फिर सारे इस तरह ही प्रॉब्लम आनी है। तो तुम हूँ भाई दलजीत सिंह की जी अपने मूवी बारे गल की है वो बहुत कुछ दसदी है जब सूँ इतिहास का सूँ पता है असी जो जिनी सेवा की है थोड़े सामने 1947 आज़ादी लैके दी है पर असी कितने खड़े हैं वो कारण की साड़िया अपन कमियां है असी मीरी पीरी कॉन्सैप्ट समझ नहीं सके विसाखी कॉन्सैप्ट समझ नहीं सके सानू दोनों रल के दोनों नूं रल के जदों तक चलांगे आपां स्ट्रोंग होवांगे नहीं तो प्रॉब्लम है। सो उही एक बहुत वजह हैगी आ ते असीं जिहड़े हैगे आ बार बार असीं कुट खांदे आ फेल हो रहे हैं अगे नॉर्मल साढ़े इस करके मीरी पीरी का जिहड़ा कॉन्सैप्ट हैगा दोनों निशान साहब की जरूरी है। एक तो सब तो बड़ा आइडेंटी डिस्प्ले हैगा सिंबल ऑफ आइडेंटी जिदा हुण हर देश का अपना अपना झंडा हैगा हुण घट्टो घट्ट यह तो पता लगता भी आ साडा निशान साहब जिहड़ा हैगा इत्थे इह सिखां दा गुरु घर हैगा। सो उह तो अगे भाई मनी सिंह की तुसीं गल की है उन्हें तुहानूं दस्सिया भी दस जिहड़े अपने बेटे है उन्हें अपने जिहड़े कीते आ भी पहला मरण कबूल जीवन की छाड़ा सो सभना की रेणका तो हमारे पास जे तुसीं अपना आप इहनूं हर जिहड़े प्रचार कहिंदे उह अपने हिसाब नाल उहदा मतलब कढ़दे आ बाकी जिहड़े हुंदे उह अपने हिसाब नाल गल करदे आ बट पहलां तां जिहड़े पंज बकार साडे अंदर हैगे आ ना बकार जिहड़े हैगे आ उहनां नूं मारना भी जरूरी है। उस तों बाद इस तों मुनकर नहीं हो सकदे सानूं फिजिकली भी सैक्रीफाइस करना पै सकदा आ करदे आए आ हुणे ही आ हुण भाई मनी सिंह नूं याद कीता आ तो फिजिकल सैक्रीफाइस करन दी भी जरूरत है पहलां पंज बकारां नूं मारना जरूरी है उह पंज बकारां दी वजह नाल साडी लड़ाई झगड़े इत्थे हुंदे आ। बाकी एक होर मैसेज मैं इह देणा चाहुंदा आ कि तुसीं जिहड़े बाबे हैगे आ ना उहनां तों दूर रहो सीधा श्री गुरु ग्रंथ साहिब जी नाल जुड़ो जिन्ना भी हो सकता है वो बिच वाले जिन्हें भी है वह सानू सारा कौम की हालात थोड़े सामने हैगी हर एक आदमी हर प्राणी नू बाकी यंगस्ट जनरेशन जिन्ना असी लै सकते हैं भाई साहब ने बहुत सोहना इतिहास भाई मनी सिंह का तुहाडे कोल यंगस्ट किन्ने है परसेंट तुसीं दे सकते हैं मेरे ख्याल नहीं 2-3% भी होने सानू एक प्रोजैक्शन ऑफ एजुकेशन जी बच्चों असी किदां मोहरे लैके आना वो सानू तरीके लभण की जरूरत हैगी कमेटी बहुत वधिया कर रही है नो नथिंग इज डैम बहुत वधिया कमेटियां कर रही हैं काम कर रही हैं कट्ठे होकर बैठना बिग डील हैगी फिर उसके थोड़ा जो कट्ठे होकर तुम कोई मकसद रखे है या फंक्शन किया कि वो कुछ निकल के कुछ अचीव किया सोचने की जरूरत हैगी। सो मैं ज़्यादा ना खिंचदा होया लास्ट के फिर 16 अगस्त को अडियाना इंडियानापोलिस जी है वोटा पैनिया है एक तरीका पीसफुल प्रोसैस है सारे कहते भी लड़ना झगड़ना नहीं है। सो यदा दुनिया के उत्ते इंटरनेशनल इंपैक्ट जो है वो तुम देख रहे हैं क्या हो रहा है हूँ जो होर एक गल बहुत करंट इशू जो चल रहा है ड्रग्स का 37 बंदे फड़े गए साढ़े यंगस्टर 24 बंदे साढ़े अपने है तुम देख सकते हैं की कारण है कि असी सिस्टम आप गाइडलाइन नहीं कर सके उन्होंने आधार से उन्होंने गलबात नहीं कर सके इस करके सब तो बड़ा इशू है जो कहते हैं ना जे बेटे की जुत्ती बाप के बेच तो आने लप पे सू समझना चाहिए बट एक गल इन मजाक ना लियो बिग डीम बीन है जब तक अपनी बच्चों असं अगे नहीं लैके आते अगे नहीं करते साडा मुश्किल लीडरशिप लैक ऑफ लीडरशिप है 1947 के भी लैक ऑफ लीडरशिप की वजह ना असी अपना राज गवाया सानू किन्ना साल हो गया 75 साल हो गए सानू फिर असी भुगत रहे हैं जे हुण यह मौका गवाता फिर थानू जिहड़ा फिर बहुत फिर भुगतना पैना 100-200 साल हो सकता फिर मुड़ के हो सकता है। सो इस टाइम इंटरनेशनल लैवल जो हो चल रहा थोड़े सामने है, ज्यादा ना कहता हो लास्ट में फिर मैं ही कहूँगा। 16 अगस्त 2026 अडियाना जिंदी सारे ने वोटा पाया पहुंचना तन मन धन। देखो मेरे विरोध कुछ भी जाते असं जाने आप $1,000-1,500 खर्च के आने जिंद अगली साहब सेवी अगली की चेदान जे तुम कमेटी भी रिकमेंड देख दो बंद कर सकती बुलारियां उत्थे जाने लिए तो बहुत बिग डील हैगी है। तो आप जो पैसे भी सेवा करनी वह भी ध्यान ना। तो मैं ज़्यादा ना खिंचता हुआ कमेटी का बहुत बहुत धन्यवाद, कमेटी बहुत वधिया कर रही है। थैंक यू, वाहेगुरु जी का खालसा वाहेगुरु जी की फतेह।
1: गुरु प्यारी साहब संग धनवादी हैं भाई जसविंदर सिंह जी ने अपने विचार सांझे किए। जो साढ़े पंजाबी भाईचारे बच्च जो इन्होंने ड्रग बारे बंदियां बारे दसिया गया उसके बारे दास के विचार ये है आप तो वह बच्चों समा दे के स्कूल बच्च गुरद्वारा साहब विखे पंजाबी स्कूल धार्मिक स्कूल जो चल रहा है वो आप बच्चों लैके आईए गुरद्वारा साहब बच्चों लैके आईए और किरत बारे बच्चों दसिया जाए भी दसा नौह की किरत ही बंदे दे जीवन में वधिया काम आती है। ये बहुत ही जरूरी है को असी दिन रात माया के पिछे भज के बच्चों असी पिछे छड़ दिने आप लैके नहीं आते या आप बच्चों टाइम कढ़ के गुरु घर के स्कूल के नहीं दाखिल कराते। कई कहते हैं पंजाबी घर ही बोल लेंगे घर आपी जरूर सिखा लें पर जो सभ्याचारक है जो साढ़े गुरु दिया बख्शिशा वो गुरु घर आके ही मिलनिया। आप घरें तो पंजाबी जिनी मर्जी सिखा लीए बैठन उठन के नाल गुरु की संगत के नाल जो गुरु की संगत के नाल बख्शिश सानू मिलती है। बाकी एक मेरा होर विचार आ सारे बद तो बद सू चाहिए आ माया की दौड़ पिछे इसे इन्ने ना भजिए भी आप गलत काम करने शुरू कर दीए ये माया साथ नहीं आने। माया बड़े बड़े बादशाह ने बड़े बड़े ने अमीर ने इतने ही छड़ गए आओ आप सारे वो तो वह सिख दईए किरत की कमाई करके गुरु के चरणों जुड़ के अपना जीवन सफल करिए। हम गुरु घर के अपने जो फिर एक बार मैं बेनती संगत कर दें भी जो अपने कौम की महान शहीद भाई जसवंत सिंह जी खालड़ा जिन्हें लावारस लाशा की 25,000 की जो अपनी गिनती अपने बुक के उपर की उन्होंने भी लाश बना दिता गया वो संबंध में भाई दलजीत सिंह ने जो मूवी बनाई है वह 2 बजे गैलरी हाल में दिखाई जाएगी। संगतों को बेनती है बद तो बद आप मूवरी देखने की कोशिश करिए जिससे सानू पता लगे भी घट गिनतियां दे नाल किस तरह यह जो गौरमेंटा धक्का कर दियां ने ते आपां जरूर देखनी चाहिए है सारियां नू। बद तो जे इत्थे किसा समा नहीं ऑनलाइन आई हुई है आप घर विखे भी देख सकते हैं पर अज आप गुरु घर विखे विखा दिखा रहे हैं। बाकी फिर बेनती है आओ आप बच्चों वो तो वह गुरु घर लैके आ रही है लैके आईए कि बच्चों आप सीधी कोई सिद्ध दे सकी भी अपना गुरु के नाल जुड़ के ही जीवन सफला होना। हम गुरु घर के हजूरी रागी साहब भाई जरनैल सिंह का जथा 1:30 तक आप जी ने शब्द कीर्तन सरवण करोगे दस को बोलदियाँ किसी प्रकार की गलती हुए गुरु महाराज सतसंग बख्श बख्श लेना जी। वाहेगुरु जी का खालसा वाहेगुरू जी की फतेह।

ਗੁਰੂ ਪੇਰ ਸਾਹਿਬ ਜੀ ਹਫ਼ਤਾਵਾਰੀ ਕੀਰਤਨ ਸਮਾਗਮ ਦੀ ਹੁਣ ਸਮਾਪਤੀ ਹੈ ਜੀ। ਅੱਜ ਦੇ ਪਾਵਨ ਗੁਰਮ ਸਮਾਗਮ ਸ਼ਹੀਦ ਭਾਈ ਮਨੀ ਸਿੰਘ ਜੀ ਇਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਅੱਜ ਦੇ ਵਿਸ਼ੇਸ਼ ਦੀਵਾਨ ਗੁਰਦੁਆਰਾ ਸਾਹਿਬ ਵਿਖੇ ਸਜਾਏ ਗਏ, ਜਿਸ ਵਿੱਚ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦੇ ਪਾਠ, ਕਥਾ, ਕੀਰਤਨ, ਗੁਰ ਇਤਿਹਾਸ ਆਪ ਜੀ ਨੇ ਸਰਵਨ ਕੀਤਾ। ਤਨਤਾ ਯੋਗ ਹੋ ਆਪ ਸਾਰੇ, ਜੋ ਕੋਈ ਜੁਗੋ ਜੁਗ ਅਟਲ ਤਨ ਤਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਗਤੀ ਰੂਪ ਜੁੜ ਬੈਠ ਕੇ ਆਪ ਜੀ ਨੇ ਜਿੱਥੇ ਗੁਰੂ ਇਤਿਹਾਸ ਸਰਵਨ ਕੀਤਾ ਹੈ, ਉੱਥੇ ਗੁਰਬਾਣੀ ਕੀਰਤਨ ਵੀ ਆਪ ਜੀ ਨੇ ਬੜੇ ਹੀ ਇਕਾਗਰ ਚਿੱਤ ਹੋ ਕੇ ਸਰਵਨ ਕੀਤਾ ਹੈ। ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਸਾਡੀਆਂ ਇੱਥੇ ਹਾਜ਼ਰੀਆਂ ਸਤਿਗੁਰ ਜੀ ਆਪਣੇ ਦਰ 'ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਅੱਗੋਂ ਤੋਂ ਵੀ ਸਾਨੂੰ ਸੰਗਤ ਕਰਨ ਦੇ ਉੱਦਮ ਉਤਸ਼ਾਹ ਪ੍ਰਦਾਨ ਕਰਨ ਜੀ। ਸੋ ਹੁਣ ਆਨੰਦ ਸਾਹਿਬ ਵਿੱਚੋਂ 6 ਪੌੜੀਆਂ ਦਾ ਕੀਰਤਨ ਆਪਾਂ ਰਲ ਮਿਲ ਕੇ ਕਰੀਏ, ਉਪਰੰਤ ਆਪਾਂ ਸਾਰੇ ਨੇ ਅਰਦਾਸ ਵਿੱਚ ਸ਼ਾਮਿਲ ਹੋਣਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਤੁਮਰੀ ਕਿਰਪਾ ਕੋਈ ਨਾ ਜਾਣੈ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮਰੀ ਗਤ ਮਿਤ ਤੁਮਹੀ

ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧਿਆ ਮੈਂ ਧਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਉਪਦੇਸ਼ ਜੀ ਕਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ,

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਇਹ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਚਿਤਿਆਵਨ ਕਾ ਸਦਕਾ

ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ

ਕਿਰਪਾ ਨਿਧਾਨ ਅੰਤਰ ਜਾਮੀ ਜੁਗੋ ਜੁਗ ਅਟਲ ਚਾਵਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ

ਦੀਵਾਨ ਸਜੇ ਹਨ। ਅੱਜ ਦੇ ਦੀਵਾਨ ਆਪ ਜੀ ਦੇ ਦਰੋਂ ਘਰੋਂ ਵਰਸਾਏ ਸਿੰਘ ਸਾਹਿਬ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਦੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਮਹਾਨ ਵਿਸ਼ੇਸ਼ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਹੋਇਆ ਹੈ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜੀਵਨ ਬਾਰੇ ਵਿਚਾਰਾਂ ਹੋਈਆਂ ਆਨੰਦ ਸਾਹਿਬ ਜੀ ਦੇ ਕੀਰਤਨ ਹੋਏ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਅਗਾਧ ਬੁੱਧ ਬਾਣੀ ਪੜ੍ਹਦਿਆਂ ਸੁਣਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਕਿਰਪਾ ਕਰਕੇ ਖਿਮਾ ਮਾਫੀ ਦੇਣੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਕੀਰਤਨ ਵਿਚਾਰਾਂ ਦਾ ਗੁਰਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ 'ਚ ਵਸਾਉਣਾ ਜੀ ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਘਰੋਂ ਦਰੋਂ ਨਾਮਦਾਨ ਗੁਰਸਿੱਖੀ ਸਿਦਕ ਭਰੋਸਾ ਸੇਵਾ ਸਿਮਰਨ ਅੰਮ੍ਰਿਤ ਵੇਲ ਦੀ ਦਾਤ ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰਨਾ ਕਾਮ ਕ੍ਰੋਧ ਲੋ ਅਹੰਕਾਰ ਨਿੰਦਿਆ ਚੁਗਲੀ ਈਰਖਾ ਦੁਆਸ ਤੋਂ ਬਚਾਉਣਾ ਚੜ੍ਹਦੀ ਕਲਾ ਕਰਨੀ ਅੱਜ ਦੇ ਲੰਗਰਾਂ ਦੀ ਸੇਵਾ ਬੀਬੀ ਮਨਦੀਪ ਕੌਰ ਭਾਈ ਮਨਜਿੰਦਰ ਸਿੰਘ ਆਪ ਜੀ ਨੇ ਕਿਰਪਾ ਕੀਤੀ ਸੀ ਮਨਦੀਪ ਕੌਰ ਨੂੰ ਗ੍ਰੀਨ ਕਾਰਡ ਬਖਸ਼ਿਸ਼ ਕੀਤਾ ਹੈ ਇਸੇ ਖੁਸ਼ੀ ਵਿੱਚ ਧੰਨਵਾਦ ਕਰਦੇ ਹਾਂ ਸੱਚੇ ਪਾਤਸ਼ਾਹ ਜੀਓ ਲੰਗਰਾਂ ਦੀ ਸੇਵਾਵਾਂ ਕੀਤੀਆਂ ਗਈਆਂ ਸੱਚੇ ਪਾਤਸ਼ਾਹ ਜੀਓ ਸੇਵਾ ਪ੍ਰਵਾਨ ਕਰਨੀ ਦਰੋਂ ਕਰੋ ਨਾਮਦਾਨ ਬਖਸ਼ਿਸ਼ ਕਰਨਾ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਘਰ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਚੜ੍ਹਦੀ ਕਲਾ ਕਰਨੀ ਭਾਈ ਮਨਜਿੰਦਰ ਸਿੰਘ ਜੀ ਦੀ ਮਨਦੀਪ ਕੌਰ ਵੱਲੋਂ ਗ੍ਰੀਨ ਕਾਰਡ ਆਉਣ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ ਸੱਚੇ ਪਾਤਸ਼ਾਹ ਜੀਓ ਭਾਵਨਾਵਾਂ ਪੂਰੀ ਕਰਨੀ ਸੱਚੇ ਪਾਤਸ਼ਾਹ ਜੀਓ ਸਰਦਾਰ ਮਹਿੰਦਰ ਸਿੰਘ ਬੀਬੀ ਜਸਵੀਰ ਕੌਰ ਸਪੁੱਤਰ ਇੰਦਰ ਸਿੰਘ ਦੇ ਜਨਮ ਦਿਨ ਦੀ ਮਹਾਰਾਜ ਸੱਚੇ ਪਾਤਸ਼ਾਹ ਜੀਓ ਅਰਦਾਸ ਬੇਨਤੀ ਕਰਦੇ ਹਨ ਮਹਾਰਾਜ ਕਿਰਪਾ ਕਰਨੀ ਅਸੀਸ ਬਖਸ਼ਿਸ਼ ਕਰਨੀ ਪੂਤਾ ਮਾਤਾ ਕੀ ਅਸੀਸ ਨਿਮਖ ਨ ਵਿਸਰੋ ਤੁਮਕੋ ਹਰ ਹਰ ਸਦੋ ਸਦਾ ਭਜੋ ਜਗਦੀਸ਼ ਵਾਲਾ ਜਨਮ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਕਰਨੀ ਬੀਬੀ ਨਰਿੰਦਰ ਕੌਰ ਜੀ ਦੀ ਤੰਦਰੁਸਤੀ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਸਰਦਾਰ ਪ੍ਰਗਟ ਸਿੰਘ ਜੀ ਪਰਿਵਾਰਕ ਤੰਦਰੁਸਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦੇ ਹਨ ਭਾਈ ਗੁਰਪਿੰਦਰ ਸਿੰਘ ਜੀ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਹੈ ਭਾਈ ਚਮਕੌਰ ਸਿੰਘ ਜੀ ਵੱਲੋਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦੇ ਹਨ ਭਾਈ ਅੰਮ੍ਰਿਤਪਾਲ ਸਿੰਘ ਜੀ ਵੱਲੋਂ ਪਰਿਵਾਰ ਦੀ ਤੰਦਰੁਸਤੀ ਦੀ ਸੁੱਖ ਸ਼ਾਂਤੀ ਦੀ ਅਰਦਾਸ ਬੇਨਤੀ ਹੈ ਬੀਬੀ ਅਰਸ਼ ਪ੍ਰੀਤ ਕੌਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਪ੍ਰੇਮੀਆਂ ਨੇ ਅਰਦਾਸਾਂ ਬੇਨਤੀਆਂ ਕਰਵਾਈਆਂ ਹਨ ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਚੜ੍ਹਦੀ ਕਲਾ ਕਰਨੀ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਖ ਸੱਚ ਕੇ ਹਾਜ਼ਰ ਹੈ ਦੇਗ ਨੂੰ ਭੋਗ ਲਾਓ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਨਾਮ ਜਪੇ ਆਪ ਜੀ ਕਿਰਪਾ ਕਰੋ ਸਰਬੱਤ ਸੰਗਤਾਂ ਨੂੰ ਪਾਵਨ ਮੁੱਖ ਵਾਕ ਬਖਸ਼ੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਆਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਨ ਹੈ ਰਾਜ ਕਰੇਗਾ ਖਾਲਸਾ ਵਾਰ ਹੋਏ ਸਭ ਮਿਲਣਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸਿਮ ਦੇ ਖੰਡਾ ਜਾ ਕੇ ਹੱਥ ਮੈਂ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜਿੰਨੀਆਂ ਵੀ ਸੰਗਤਾਂ ਨੇ ਦੀਵਾਨ ਦੇ ਅਖੀਰ ਤੱਕ ਹਾਜ਼ਰੀਆਂ ਭਰੀਆਂ ਹਨ, ਨਾਮ ਜਪਿਆ ਹੈ, ਸਾਰੀਆਂ ਸੰਗਤਾਂ ਦਾ ਧੰਨਵਾਦ। ਜੀਓ ਆਇਆਂ ਆਖਿਆ ਜਾਂਦਾ ਹੈ। ਸੋ ਸਤਸੰਗ ਜੀ, ਇੱਕ ਬੇਨਤੀ ਹੈ, ਹੁਣ 2 ਵਜੇ ਗੈਲਰੀ ਦੇ ਵਿੱਚ ਉੱਪਰ ਸਤਲੁਜ ਫਿਲਮ ਜਿਹੜੀ ਹੈ ਉਹ ਪਿਕਚਰ ਵਿਖਾਈ ਜਾਣੀ ਹੈ। ਜਿਨ੍ਹਾਂ ਜਿਨ੍ਹਾਂ ਸੰਗਤਾਂ ਕੋਲ ਟਾਈਮ ਹੈ, ਵਕਤ ਹੈ, ਉਹ ਬੱਚਿਆਂ ਸਮੇਤ ਗੈਲਰੀ ਵਿੱਚ ਪਹੁੰਚ ਕੇ ਜ਼ਰੂਰ ਉਹ ਪਿਕਚਰ ਵੇਖਣ ਦੀ ਖੇਚਲ ਕਰਨੀ ਜੀ। ਜੋ ਸਿੱਖਾਂ 'ਤੇ ਜ਼ੁਲਮ ਹੋਏ ਹਨ ਹੁਣ ਦੇ 20ਵੀਂ ਸਦੀ ਦੇ ਅਖੀਰ ਦੇ ਸਾਲਾਂ ਵਿੱਚ, ਸੋ ਸਮੇਂ ਦੇ ਜੋ ਜ਼ਕਰੀਆ ਖਾਨ ਸਨ, ਬੇਅੰਤ ਤੇ ਬੁੱਚੜ ਵਰਗੇ, ਜਿਨ੍ਹਾਂ ਨੇ ਸੋ ਬਹੁਤ ਹੀ ਪਰਉਪਕਾਰੀ ਮਨੁੱਖੀ ਅਧਿਕਾਰ ਸੰਗਠਨ ਦੇ ਜਿਹੜੇ ਚੇਅਰਮੈਨ ਸਨ, ਅਮਰ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਨੂੰ ਵੀ ਕਿਵੇਂ ਬੰਦ ਕੱਟ ਕੇ ਟੁਕੜੇ ਕਰਕੇ ਸਤਲੁਜ ਦਰਿਆ ਵਿੱਚ ਰੋੜਿਆ ਸੀ। ਸੋ ਸਮੇਂ ਦੇ ਜ਼ਕਰੀਆ ਖਾਨ ਨੇ ਬੇਅੰਤ ਤੇ ਬੁੱਚੜ ਦੇ ਰਾਜ ਵਿੱਚ ਇਹ ਸਾਰੀ ਦਾਸਤਾਨ ਜ਼ੁਲਮਾਂ ਦੀ ਉਹ ਪਿਕਚਰ ਦਰਸਾਉਂਦੀ ਹੈ, ਸਾਨੂੰ ਪਤਾ ਹੋਣਾ ਚਾਹੀਦਾ ਹੈ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਉਹ ਗੈਲਰੀ ਵਿੱਚ ਪਹੁੰਚ ਕੇ ਪਿਕਚਰ ਵੇਖਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮ ਤੇ ਆਏ ਕੈ ਹੋ ਹਰਿਆ ਭਾਈ ਕਰਮ ਲਖਨ ਤੇ ਪਾਈਐ ਇਹ ਰੁੱਤ ਸੁਹਾਈ ਵੰਤਰਨ ਤ੍ਰੈ ਭਵਨ ਮਾਲਿਆ ਅੰਮ੍ਰਿਤ ਫਲ ਪਾਈ ਮਿਲ